ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾ। ਜਿਨ ਮੋਹੇ ਬ੍ਰਹਿਮੰਡ ਖੰਡ,

ਰੱਖ ਲੇਹ ਇਹੋ ਬਿਖਈ ਜੀਉ ਦੇਹੁ ਆਪਣਾ ਨਾਉ ਰਹਾਉ ਤਾਤੇ ਜਾਤੇ ਨਾਹੀ ਕੋ ਸੁਖੀ ਤਾ ਕੈ ਪਛੈ ਜਾਉ ਛੋੜ ਜਾਹੇ ਜੋ ਸਗਲ ਕਉ ਫਿਰ ਲਪ

0: ਸਭ ਬੇਨਤੀ ਸਾਧ ਸੰਗ ਸਮਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋ ਹਿਤਾਇਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭੁਆਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸਾਨ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦਿਲੈ ਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਕਸੈ ਵਿਪਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੈ ਹੈ ਮੰਗੈ ਹੈ ਦੇਹੇ ਦੇਹੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਅੱਖਾਂ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ।
1: ਵੇਖਾ ਵਿਣ ਕਰਮਾ ਕੈ ਮੇਰਾ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੇ ਗੁਰਾ ਇੱਕ ਦੇਹ ਬਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲਾ ਸਭ ਕੋਏ ਚੰਗਾ ਨਾਮ ਰਖਾਏ ਕਾ ਜਸ ਕੀਰਤ ਜਗਵੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛਾ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ਼ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤਵਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੋਹ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਹਿੰਦ ਸੁਣਿਆ ਮੁਖ ਸਲਾਹ ਹਣਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਜਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੱਠ ਸੜਕਾ ਇਸ਼ਨਾਨ ਸੁਣਿਆ ਪੜ ਪੜ ਪਾਵੇ ਮਾਨ, ਸੁਣਿਆ ਲਾਗ ਸਹਿਤਯਾਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੀ ਗਾਹ, ਸੁਣਿਆ ਸੇਖ ਪੀਰ ਪਾਤ ਸਾਹ, ਸੁਣਿਆ ਅੰਧੇ ਪਾਵੈ ਰਾਹ, ਸੁਣਿਆ ਹਾਥ ਵੈ ਅਸਗਾਹ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿਸੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬਹ ਕਰਨ ਵਿਚਾਰ, ਐਸਾ ਨਾਮ ਨਿਰੰਜਣ ਹੋਏ, ਜੇ ਕੋ ਮਨ ਜਣ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਪਵਣ ਕੀ ਸੁਧ, ਮੰਨੈ ਮੋਹ ਚੋਟਾ ਨਾ ਖਾਏ, ਮੰਨੈ ਜਮਕੈ ਸਾ ਨਾ ਜਾਏ, ਐਸਾ ਨਾਮ ਨਿਰੰਜਣ ਹੋਏ, ਜੇ ਕੋ ਮਨ ਜਣੈ ਮਨ ਕੋਏ, ਮੰਨੈ ਮਾਰਗ ਠਾਗ ਨਾ ਪਾਏ, ਮੰਨੈ ਪਰਸਿਉ ਪ੍ਰਗਟ ਜਾਹੀ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸਨ ਬੰਧ, ਐਸਾ ਨਾਮ ਨਿਰੰਜਣ ਹੋਏ, ਜੇ ਕੋ ਮਨ ਜਣ ਮਨ ਕੋਏ, ਮੰਨੈ ਪਾਵੇ ਮੋਖ ਦੁਆਰ, ਮੰਨੈ ਪਰਵਰ ਅਸਾਧਾਰ, ਮੰਨੈ ਤਰਾ ਤਾਰੇ ਗੁਰਸਿੱਖ, ਮੰਨੈ ਨਾਨਕ ਭਵੇ ਨਾ ਭਿੱਖ, ਐਸਾ ਨਾਮ ਨਿਰੰਜਣ ਹੋਏ, ਜੇ ਕੋ ਮਨ ਜਣ ਮਨ ਕੋਏ, ਪੰਚ ਪਰਵਾਣ ਪੰਜ ਪ੍ਰਧਾਨ, ਪੰਚੇ ਪਾਵਹਿ ਦੁਰਗਹਿ ਮਾਨ, ਪੰਚੇ ਸੋਹੇ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਣਾ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਸਨ ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁਝੈ ਹੋਵੈ ਸੁਚਿਆਰ, ਧਵਲੈ ਉੱਪਰ ਕੀਤਾ ਪਹਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਪਾਰ ਤਲਾ ਕਮਣ ਜੋਰ, ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੜੀ ਕਲਾਮ, ਇਹੋ ਲੇਖਾ ਲਿਖ ਜਾਣਾ ਕੋਈ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸਵਾਲ ਹਰੂਪ, ਕੀਤੀ ਦਾਤ ਜਾਣਾ ਕੌਣ ਕੂਤ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਯੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਦੇ ਸੰਖ ਦਾ ਤਾਰ, ਅਸੰਖ ਸੂਰ ਮੋਹ ਪਕਸਾਰ, ਅਸੰਖ ਮੋਲੇ ਵਿਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾ ਹੇ ਜੋਰ, ਅਸੰਖ ਗਾਲ ਵੜ ਹਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੁੜਿਆਰ ਕੂੜੇ ਫਰਾਹੇ, ਅਸੰਖ ਮਲੇਸ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰ ਹੈ ਭਾਰ, ਨਾਨਕ ਨੀਚ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕਹਿ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤੇ ਸਿਰ ਨਾਹੇ, ਜੇ ਫਰਮਾਏ ਤਿਵ ਤੇ ਪਾਹੇ, ਜੇਤਾ ਕੀਤਾ ਤੇਤਾ ਨਾ ਹੋ, ਵਿਣ ਨਾਵੈ ਨਾਹੀ ਕੋ ਥਾਉ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰਾ ਸਖੇਹ, ਮੂਤ ਪਲੀਤੇ ਕੱਪੜ ਹੋਏ, ਦੇ ਸਾਬੂਣ ਲਈਐ ਉਹ ਤੋਏ, ਭਰੀਐ ਮਤ ਪਾਪਾਂ ਕਾ ਸੰਗ, ਉਹ ਧੋਪੈ ਨਾਵਾਂ ਕੈ ਰੰਗ, ਪੁੰਨੀ ਪਾਕੀ ਪੁੰਨੀ ਪਾਪੀ ਆਖਣ ਨਾਹੀ, ਕਰ ਕਰ ਕਰਣਾ ਲਿਖ ਲੈ ਜਾ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ, ਤੀਰਥ ਤਪਦਿਆ ਦੱਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਥ ਬਾਣੀ ਬਰਮਾਹੋ, ਸਤ ਸਹਣ ਸਦਾ ਮਨ ਚਾ, ਕਵਣ ਸਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੇ ਰੁਤੀ ਮਾਹ, ਕਵਣ ਜਿਤ ਹੋਵਾ ਆਕਾਰ, ਵੇਲ ਨਾ ਪਾਈਐ ਪੰਡਤੀ, ਜੇ ਹੋਵੈ ਲੇਖ ਪ੍ਰਾਣ, ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲਏ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁਤ ਮਹ ਨਾ ਕੋਈ ਜਾਂ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣਾ ਸੋਈ ਕਿਉਂ ਕਰ ਆਖਾਂ ਕਿਉਂ ਸਲਾਹੀ ਕਿਉਂ ਵਰਨੀ ਕਿਵ ਜਾਣ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣ ਵੱਡਾ ਸਾਹਿਬ ਵੱਡੀ ਨਹਾਈ ਕੀਤਾ ਜਾਂ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗੈ ਨਸੋਹੈ ਪਾਤਾਲਾ ਪਾਤਾਲ ਲੱਖ ਆਗਾਸਾਂ ਆਗਾਸ ਓੜ ਓੜ ਕਪਾਲ ਥੱਕੇ ਵੀਰ ਕਹਿਣ ਇੱਕ ਵਾਤ ਸਹਿਸ ਅਠਾਰਹਿ ਕਹਿਣ ਕਤੇ ਬਾ ਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਬਣਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾ ਲਾਹੀ ਸਲਾਹ ਏਤੀ ਸੁਰਤ ਨਾ ਪਾਈਆ ਨਦੀਆਂ ਅਤਾ ਵਾਹ ਪਵੇ ਸੰਬੰਧ ਨਾ ਜਾਣੀਐ ਸਮੁੰਦ ਸਾਹਾ ਸੁਲਤਾਨ ਗਿਰਹਾ ਸੇਤੀ ਮਾਲ ਤਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ ਅੰਤ ਨ ਸਿਵਤੀ ਕਹਿਣ ਨ ਅੰਤ ਅੰਤ ਨ ਕਰਨ ਦੇਣ ਨ ਅੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾਵਾਰ ਅੰਤ ਕਾਰਣ ਕੇਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣਾ ਕੋਏ ਬਹੁਤਾ ਕਹੀਆ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੇ ਕੋਈ ਤੇ ਸੂਚੇ ਕੋ ਜਾਣਾ ਸੋਏ ਜੇ ਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗਿਆ ਜੋਦ ਅਪਾਰ ਕੀਤਿਆ ਗਣਤ ਨਹੀਂ ਵਿਚਾਰ ਕੇਤੇ ਖਾਬ ਤੁਟੇ ਵੇਕਾਰ ਕੇਤੇ ਲਾਲਾ ਮੁਕਰ ਪਾਹੇ ਕੀਤੇ ਮੂਰਖ ਖਾਹੀ ਖਾਹੇ ਕੇਤਿਆਂ ਦੁੱਖ ਪੂਖ ਸਦ ਮਾਰ ਇਹ ਪੇ ਦਾਤਰੀ ਦਾ ਤਾਰ ਬੰਦ ਖਲਾਸੀ ਭਾਣਾ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣਾ ਜੇਤੀਆ ਮੋਹ ਖਾਏ ਆਪੇ ਜਾਣਾ ਆਪੇ ਦੇ ਆਖੇ ਸੇ ਪੇ ਕੇ ਕਹਿ ਜਿਸ ਨੂੰ ਬਖਸੇ ਸਿਵਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਮੁੱਲ ਭੰਡਾਰ ਅਮੁੱਲ ਆਵਹ ਮੁੱਲ ਲਾ ਜਾਹੇ ਅਮੁੱਲ ਪਾਏ ਮੁੱਲ ਸਮਾਹੇ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤੁਲ ਅਮੁੱਲ ਪ੍ਰਵਾਣ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਣ ਅਮੁੱਲੋਂ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾੜ ਪੁਰਾਣ ਆਖੇ ਪੜੇ ਕਰੇ ਵਿਖਿਆਣ ਆਖੇ ਪਰਮੈ ਆਖੈ ਇੰਦ ਆਖੇ ਗੋਪੀ ਤੈਂ ਗੋਬਿੰਦ ਆਖੇ ਹੀ ਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵੇ ਆਖੇ ਦੇਵ ਆਖੇ ਸੁਰਨਰ ਮੁੰਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠੜ ਜਾਹੇ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕਹਿ ਕੇ ਕੇ ਜੇਵੜ ਭਾਵੈ ਤੇ ਵੜ ਹੋਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾਂ ਕੇਤੇ ਵਾਵਣ ਹਾਰੇ ਕੇਤੇ ਰਾਗ ਭਰੀ ਸੋ ਕਹੀਅਨ ਕੇਤੇ ਗਾਵਣ ਹਾਰੇ ਗਾਵੇ ਤੁਹਨੋਂ ਪਾਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਅੰਦਾਸਣ ਬੈਠੇ ਦੇਵਤੇ ਆਂਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮਸ ਪਾਏ ਆਲੇ ਗਾਵਨ ਰਤਨਿਓ ਪਾਏ ਤੀਰੇ ਅੜਸੜ ਤੀਰਥ ਨਾਲੇ ਗਾਵੇ ਜੋਧ ਮਹਾਂਬਲ ਸੂਰਾ ਗਾਵੇ ਖਾਣੀ ਚਾਰੀ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸੇ ਤੁਦਨੋ ਗਾਵੇ ਜੋ ਤਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇਵਾ ਚੇਤਨ ਆਵਨ ਨਾਨਕ ਕਿਆ ਵਿਚਾਰ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਏ ਕਰ ਕਰ ਵੇਖੈ ਕੀਤਾ ਆਪਣਾ ਜੇ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੁ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਦ ਝੋਲੀ ਧਿਆਨ ਕੀ ਕਰੇ ਬਪੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਜਗ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਤਸਾ ਆਦੇਸ਼ ਆਦਿ ਅਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ ਭੋਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਿਹ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਧ ਸਿਧ ਅਵਰਾ ਸਾਧ ਸੰਯੋਗ ਵਯੋਗ ਦੇ ਕਾਰ ਚਲਾ ਵਹਿ ਲਿਖਿਆ ਵਹਿ ਭਾਗ ਆਦੇਸ ਤਿਸ ਆਦੇਸ ਆਦਿ ਅਨਿਲ ਅਨਾਦ ਅਨਾਹਿਤ ਜੁਗ ਜੁਗੇ ਕੋਵੇਸ ਏਕਾ ਮਾਈ ਜੁਗਤ ਵੇ ਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜੇਵ ਤਿਸ ਭਾਵੈ ਤਿਵੈ ਚਲਾਵੈ ਜੇ ਹੋਵੈ ਫਰਮਾਣ ਉਹ ਵੇਖੈ ਉਹਨਾਂ ਨਦਰ ਨ ਆਵੈ ਬਹੁਤਾ ਇਹੋ ਵਡਾਣ ਆਦੇਸ਼ ਤਿਸ ਆਦੇਸ਼ ਆਦਿ ਅਨਿਲ ਅਨਾਦ ਅਨਾਹਿਤ ਜੁਗ ਜੁਗੇ ਕੋਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਸ ਪਾਇਆ ਸੋ ਏਕਾ ਵਾਰ ਕਰ ਕਰ ਵੇਖਿਆ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸ ਆਦੇਸ਼ ਆਦਿ ਅਨਿਲ ਅਨਾਦ ਅਨਾਹਿਤ ਜੁਗ ਜੁਗੇ ਕੋਵੇਸ ਇੱਕ ਦੂਜੀ ਪਹੁ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼ ਇਹ ਤਰਾਹੇ ਪਤ ਪਵੜੀਆ ਚੜਿਆ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋਰ ਚਪੈ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਸੁੱਟਾ ਸੰਸਾਰ ਜਿਸ ਹੱਥ ਜੋਰ ਕਰ ਵੇਖਾ ਸੋਈ ਨਾਨਕ ਉਤਮ ਨੀਚ ਨ ਕੋਇ ਰਾਤੀ ਰੁੱਤੀ ਥਿੱਤੀ ਵਾਰ ਪਾਉਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥਾ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾ ਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਣ ਪਾਣੀ ਵੈਸੰਤਰ ਕੀਤੇ ਕਾਨ ਮਹੇਸ਼ ਕੀਤੇ ਬਰਮੇ ਕਾੜਤ ਕੜੀ ਹੈ ਰੂਪ ਰੰਗ ਕੇ ਵੇਸ਼ ਕੀਤਿਆ ਕਰਮ ਭੂਮੀ ਮੇਰ ਕੀਤੇ ਕੀਤੇ ਤੂੰ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ਼ ਕੀਤੇ ਦੇਵ ਦਾਨ ਮੁੰਨ ਕੀਤੇ ਕੀਤੇ ਰਤਨ ਸਮੁੰਦ ਕੀਤੀਆ ਖਾਣੀ ਕੀਤੀਆ ਬਾਣੀ ਕੀਤੇ ਪਾਤ ਨਰਿੰਦ ਕੀਤੀਆ ਸੁਰਤੀ ਸੇਵਾ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥਾ ਨਾਦ ਬਨੋਦ ਕੋੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿਥਾ ਘਾੜਤ ਘੜੀਆ ਬਹੁਤ ਅਨੂਪ ਤਾ ਕੀਆਂ ਗੱਲਾਂ ਕਥੀਆਂ ਨਾ ਜਾਹੀ ਜੀ ਕੋ ਕਹਿ ਪਿਸਾ ਪਸਤਾਈ ਤਿਥਾ ਘੜੀਆ ਸੁਰਤ ਮਤ ਮਨ ਬੁੱਧ ਤਿਥਾ ਘੜੀਆ ਸੁਰਾਂ ਸਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥਾ ਹੋਰ ਨਾ ਕੋਈ ਹੋਰ ਤਿਥਾ ਜੋਤ ਮਹਾਂਬਲ ਸੂਰ ਤਿਨ ਮਹਾਰਾਮ ਰਹਿਆ ਭਰਪੂਰ ਤਿਥਾ ਸੀਤੋ ਸੀਤਾ ਮਹਿਮਾ ਮਾਹੀ ਤਾਂ ਕੇ ਰੂਪ ਨਾ ਕਥਨੇ ਜਾਹੇ ਨਾ ਉਹ ਮਰੇ ਨਾ ਠਾਗੇ ਜਾਹੀ ਜਿਨਕਾ ਰਾਮ ਵਸੈ ਮਨ ਮਾਹੀ ਤਿਥਾ ਭਗਤ ਵਸੇ ਕੇ ਅਲੋਕ ਕਰੇ ਆਨੰਦ ਸੱਚਾ ਮਨ ਸੋਇ ਸੱਚ ਖੰਡ ਵਸਾ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥਾ ਖੰਡ ਮੰਡਲ ਵਰ ਭੰਡ ਜੇ ਕੋ ਕਥਾ ਤਾਂ ਤਿਨ ਅੰਤ ਤਿਥਾ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਖਸਾ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਆਹਿਰਣ ਮਤ ਵੇਦ ਹਥਿਆਰ ਪਾਉ ਖਲਾਂ ਅਗਣ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਆ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਿਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ ਚੰਗੇ ਆਈਆਂ ਬੁਰੇ ਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲ ਕੀਤੀ ਸੁੱਟੀ ਨਾਲ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ ਕੀਤੇ ਤੇਰੇ ਬਾਵਣ ਹਾਰੇ ਕੀਤੇ ਤੇਰੇ ਰਾਗ ਭਰੀ ਸੋ ਕਹੀਆ ਕੀਤੇ ਤੇਰੇ ਗਾਵਣ ਹਾਰੇ ਗਾਵਣ ਤਦਨੋ ਪਾਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਤੁਦਨੋ ਚਿਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਦਨੋ ਇੰਦਰ ਅੰਦਰਾਸਨ ਬੈਠੇ ਦੇਵ ਧਿਆਨ ਧਰ ਨਾਲੇ ਗਾਵਣ ਤੁਦਨੋ ਸਿੱਧ ਸਮਾਧੀ ਅੰਦਰ ਗਾਵਣ ਤੁਦਨੋ ਸਾਧ ਵਿਚਾਰੇ ਗਾਵਣ ਤੁਦਨੋ ਜਤੀ ਸਤੀ ਸੰਤੋਖੀ ਗਾਵਣ ਤੁਦਨੋ ਵੀਰ ਕਰਾਰੇ ਗਾਵਣ ਤੁਦਨੋ ਪੰਡਿਤ ਪੜ੍ਹਨ ਰਖੀ ਸਰ ਯੁਗ ਯੁਗ ਵੇਦਾ ਨਾਲੇ ਗਾਵਣ ਤੁਦਨੋ ਮੋਹਣੀਆ ਮਨ ਮੋਹਣ ਸੁਰਗ ਮਾਸ ਪਾਇਆ ਲੇ ਗਾਵਣ ਤੁਦਨੋ ਰਤਨੇ ਉਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਣ ਤੁਦਨੋ ਜੋਤ ਮਹਾਂਬਲ ਸੂਰਾ ਗਾਵਣ ਤੁਦਨੋ ਖਾਣੀ ਚਾਰੇ ਗਾਵਣ ਤੁਦਨੋ ਖੰਡ ਮੰਡ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਦਨੋ ਗਾਵਣ ਜੋ ਤਦ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਦਨੋ ਗਾਵਣ ਸੇ ਮੈਂ ਚੇਤਨ ਆਵਣ ਨਾਨਕ ਕਿਆ ਵਿਚਾਰ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਈ ਹੈ ਪੀ ਹੋਸੇ ਜਾਏ ਨਾ ਜਾਸੀ ਰਚਨਾ ਜੇ ਨਰਚਾਏ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰ ਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸਾਹਾਂ ਪਦ ਸਾਹਿਬ ਨਾਨਕ ਰਹਿਣ ਰਾਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖਿਆ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੀ ਤੇਰੀ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣਾ ਤੇਰਾ ਕੀਤਾ ਕੇਵਲ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਗਰਹਾਈ ਕਹਿਣ ਜਾਈ ਤੇਰੀ ਤਿਲ ਵਡਿਆਏ ਸਭ ਸਤ ਸਭ ਤਪ ਸਭ ਚੰਗੇ ਆਈਆਂ ਸਿੱਧਾ ਪੁਰਖਾਂ ਕਿਉਂ ਵਡਿਆਈਆਂ ਤੁਦਣ ਸਿੱਧੀ ਕਿਨੇ ਨਾ ਪਾਈਆ ਕਰਮ ਲੈ ਨਹੀਂ ਠਾਕਰ ਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਵਤੇ ਪਰਿਤਰੇ ਪੰਡਾਰਾ ਜਿਸ ਤੋਂ ਦੇਹ ਤਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਗਿਲਾ ਗਿਆ ਭੂਖ ਉਤ ਭੂਖੇ ਖਾ ਚਲੀਏ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਇ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਬੜਾ ਨਾ ਹੋਵੇ ਘਾਟ ਨਾ ਜਾਏ ਨਾ ਹੁਮਰੈ ਨਾ ਹੋਵੇ ਸੋਗ ਦੇਂਦਾ ਰਹੇ ਨਾ ਚੁੱਕੈ ਭੋ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਵਾ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਸਾਰੇ ਤੇ ਕਮਜਾਤ ਨਾਨਕ ਨਾਵੈ ਬਾਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾ ਸਮ ਕੀਰੇ ਕਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇ ਮੋਹ ਕਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪਰਾਂ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇਵੜ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਾ ਤ੍ਰਿਪਤਾਸ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਾਂ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਹਿਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਾ ਨਾਨਕ ਨਾ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵਹਿਦਮ ਜਾਂ ਆਹਰ ਹਰ ਜੀਉ ਪਰਿਆ ਸੈਲ ਪਥਰਮਾ ਜੰਤ ਉਪਾਏ ਤਾ ਕਰ ਜਗਾ ਗਿਆ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਟ ਹਰਿਆ ਰਹਾ ਜਨਨ ਪਿਤਾ ਲੋਕ ਸੁਤ ਬੰਤਾ ਕੋਇ ਨ ਕਿਸ ਕੀ ਧਰਿਆ ਸਿਰ ਸਿਰ ਇੱਕ ਸਭਾ ਹੇਠਾ ਕਰ ਕਾਹੇ ਮਨ ਪਉ ਕਰਿਆ ਉਡੇ ਉਡਿਆਵੈ ਸਹਿ ਗੋਸਾ ਤਿਸ ਪਾਸੇ ਬਚਰੇ ਸਰਿਆ ਤਿਨ ਕਵਣ ਖਲਾਵੈ ਕਵਣ ਚਗਾਵੈ ਮਨ ਮੈਂ ਸਿਮਰਨ ਕਰਿਆ ਸਾਬਨ ਦਾਨ ਦਸ ਅਸ਼ਟ ਸਿਧਾਨ ਠਾਕਰ ਕਰ ਤਲ ਤਰਿਆ ਜਦ ਨਾਨਕ ਬਲ ਬਲ ਸਦ ਬਿਲ ਜਾਈਆ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਤਿਆ ਵਹਿ ਸਭ ਤਿਆ ਵਹਿ ਤੁਰ ਜੀ ਹਰ ਸੱਚੇ ਸਿਰਜਣਹਾਰ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਧਿਆਵ ਹੋ ਸੰਤੋ ਜੀ ਸਭ ਦੁੱਖ ਵਿਸਾਰਣ ਹਾਰ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਘੱਟ ਘੱਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣ ਤੂੰ ਪਾਰ ਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੇ ਕਿਆ ਗੁਣ ਆਖ ਵਖਾਣ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਤਿਆਵ ਹੈ ਤੁਧ ਜੀ ਸੇ ਜਨ ਯੁਗ ਮੈਂ ਸੁਖ ਵਾਸੀ ਸੇ ਮੁਗਤ ਪਏ ਜਿਨ ਹਰ ਧਿਆਇਆ ਜੀ ਤਿਨ ਟੁੱਟੀ ਜਮ ਕੀ ਫਾਸੀ ਜਿਨ ਨਰ ਪਉ ਜਿਨ ਹਰ ਨਰ ਪਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਾਂ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੇ ਹਰ ਪੂਜਾ ਜੀ ਤਬ ਤਬ

ਉਹਨੇ ਸਾਡੇ ਕਿਹੜੇ ਕਰਮ ਤੇ ਖੁਸ਼ ਹੋ ਕੇ ਰਹਿਮਤਾਂ ਦਾ ਮੀਂਹ ਬਰਸਾ ਦਿੱਤਾ ਹੈ, ਸੁੱਖ ਦੀ ਗੁਜ਼ਾਰੇਗਾ ਜ਼ਿੰਦਗੀ। ਆ ਸਤਿਗੁਰੂ ਇਹੀ ਪਵਿੱਤਰ ਉਪਦੇਸ਼ ਵੀ ਸੁਣਦਾ ਰਹੇ। ਆ ਦੇਖੋ, ਇੱਕ ਗਰੀਬੜੇ ਬੁੱਢੇ ਬਾਬੇ ਨੇ ਇੱਕ ਦਿਨ ਦੀ ਮਜ਼ਦੂਰੀ ਦੇ ਬਦਲੇ ਗੁਰੂ ਦੀਆਂ ਰਹਿਮਤਾਂ ਮਿਲੀਆਂ ਤੇ ਸਾਰੀ ਦੁਨੀਆਂ ਤੇ ਬਹਾਦਰ ਸ਼ਾਹ ਨੇ ਰਾਜ ਕੀਤਾ। ਇੱਕ ਤਿਲ ਮਾਤਰ ਵੀ ਕੀਤਾ ਹੋਇਆ ਦਾਨ ਗਰੀਬ ਦੇ ਮੂੰਹ ਵਿੱਚ ਪਾਇਆ, ਵਿਅਰਥ ਨਹੀਂ ਜਾਏਗਾ। ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਗਰੀਬ ਨੂੰ ਖਵਾ ਕੇ ਖਾਏਗਾ ਨਾ, ਗਰੀਬ ਨੂੰ ਪਹਿਨਾ ਕੇ ਦੇਖੇਗਾ ਨਾ, ਤੇ ਦੇਖ ਤੇਰੇ ਮਨ ਵਿੱਚ ਕਿੱਡਾ ਆਨੰਦ ਆਏਗਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਣੀ ਵਿੱਚ ਆਖ ਰਹੇ ਨੇ, ਦਸ ਨਖ ਕਰ ਜੋ ਕਾਰ ਕਮਾਵੇ, ਤਾਂ ਕਰ ਜੋ ਧਨ ਘਰ ਮੇ ਆਵੇ, ਤਿਸ ਤੇ ਗੁਰੂ ਦਸੰਜ ਦੋ ਦੇਹੀ, ਸਿੰਘ ਸੋ ਜਸ ਵੋ ਜਗ ਮੇ ਲੇ। ਪੁੰਨਦਾਨ ਸੇਵਾ ਸਿਮਰਨ ਕਰਨ ਵਾਲੇ ਦਾ ਜਸ ਦੁਨੀਆਂ ਵਿੱਚ ਵੀ ਹੁੰਦਾ ਹੈ ਤੇ ਨਿਰੰਕਾਰ ਦੀ ਦਰਗਾਹ ਵਿੱਚ ਵੀ ਹੁੰਦਾ ਹੈ, ਕੋਈ ਫਰਕ ਨਹੀਂ ਪੈਂਦਾ। ਦੋ ਚਾਰ ਸੂਟ ਮਹੀਨੇ ਦੇ ਵਿੱਚ ਸਮਾਉਂਦਾ ਹੈ, ਘੱਟ ਸਮਾ ਲਿਆ ਕਰ, ਇੱਕ ਗਰੀਬ ਨੂੰ ਪਹਿਨਾ ਦਿਆ ਕਰ, ਗਰੀਬ ਨੂੰ ਪਹਿਨਾ ਦਿਆ ਕਰ। ਵੀ ਇਸ ਗੱਲ ਦਾ ਖਿਆਲ ਰੱਖਣਾ ਹੈ, ਜਿੱਥੇ ਦਸਾਂ ਨੌਵਾਂ ਦੀ ਕਿਰਤ ਕਰਕੇ ਆਪਣੇ ਬੱਚਿਆਂ ਦੇ ਮੁੱਖ ਵਿੱਚ ਪਾਉਣਾ ਹੈ ਨਾ, ਉੱਥੇ ਦਸਵੰਧ ਕੱਢ ਕੇ ਗਰੀਬ ਦੇ ਮੂੰਹ ਵਿੱਚ ਵੀ ਪਾ ਦੇਣਾ ਹੈ। ਪਰ ਸਤਸੰਗੀਓ, ਆਪਣਾ ਤੇ ਬੜਾ ਹੀ ਮਾੜਾ ਸੁਭਾਅ ਹੈ, ਆਪਣਾ ਹਿੱਸਾ ਵੀ ਖਾਂਦੇ ਹਾਂ, ਗੁਰੂ ਦਾ ਹਿੱਸਾ ਵੀ ਖਾ ਜਾਂਦੇ ਹਾਂ। ਜੇ ਆਪਾਂ ਦਸਵੰਧ ਨਹੀਂ ਨਾ ਕੱਢਦੇ ਤੇ ਸਮਝੋ ਗੁਰੂ ਦੇ ਹਿੱਸੇ ਦਾ ਵੀ ਖਾਈ ਜਾਂਦੇ ਹਾਂ। 24 ਘੰਟਿਆਂ ਦੇ ਵਿੱਚ 2.5-3 ਘੰਟੇ ਸਵਾਸਾਂ ਦਾ ਦਸਵੰਧ ਬਣਦਾ ਹੈ, ਉਹ ਵੀ ਖਾ ਜਾਂਦੇ ਹਾਂ। ਗੁਰੂ ਦਾ ਧਨ ਵੀ ਖਾ ਲਿਆ, ਗੁਰੂ ਦਾ ਸਮਾਂ ਵੀ ਖਾ ਲਿਆ, ਘਰ ਦਾ ਗੁਜ਼ਾਰਾ ਫਿਰ ਵੀ ਨਹੀਂ ਚੱਲਦਾ। ਬਈ ਕੀ ਕਰਾਂ, ਗੁਜ਼ਾਰਾ ਹੀ ਨਹੀਂ ਚੱਲਦਾ। ਪਰ ਕਿੱਥੋਂ ਚੱਲੇ, ਜਿਹੜਾ ਕਿਸੇ ਦਾ ਹੱਕ ਖਾਵੇ ਉਹਦਾ ਗੁਜ਼ਾਰਾ ਚੱਲ ਹੀ ਨਹੀਂ ਸਕਦਾ। ਮੰਨ ਕੇ ਦੇਖ ਗੁਰੂ ਦੀ ਗੱਲ, ਤੇਰਾ ਘਰ ਸਵਰਗ ਬਣ ਜਾਵੇਗਾ, ਚੱਲੇਗਾ ਤੇਰਾ ਗੁਜ਼ਾਰਾ। ਗਿਣ ਗਿਣ ਕੇ ਦਸਵੰਧ ਕੱਢਿਆ ਕਰ, ਗਿਣ ਗਿਣ ਕੇ ਦਸਵੰਧ ਕੱਢਿਆ ਕਰ, ਕੋਈ ਫਰਕ ਨਹੀਂ ਪੈਂਦਾ, ਗੁਰੂ ਆਪੇ ਹੀ ਭਾਗ ਲਾ ਦਿੰਦਾ ਹੈ, ਗੁਰੂ ਆਪੇ ਹੀ ਰਹਿਮਤਾਂ ਕਰ ਦਿੰਦਾ ਹੈ। ਤੇ ਇਸੇ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਵਾਰ ਵਾਰ ਆਖਿਆ ਹੈ, ਬਈ ਗੋਲਕ ਰਾਖੀ ਨੇ ਜੋ ਛਲਕਾ ਕਰੇ ਵਪਾਰ, ਨੇਕ ਕਮਾਈ ਕਰ ਗੋਲਕ ਰੱਖ, ਭਾਵ ਆਪਣੀ ਕਮਾਈ ਵਿੱਚੋਂ ਦਸਵੰਧ ਗਿਣ ਗਿਣ ਕੇ ਕੱਢੀ ਜਾਇਆ ਕਰ, ਤੇ ਫਿਰ ਦੇਖ ਇਸ ਚੰਗੇ ਸੁਭਾਅ ਤੇ ਖੁਸ਼ ਹੋ ਕੇ ਗੁਰੂ ਤੇਰੀ ਝੋਲੀ ਵਿੱਚ ਕਿੰਨੀਆਂ ਰਹਿਮਤਾਂ ਪਾ ਦੇਵੇਗਾ। ਦੇਂਦਾ ਦੇ ਲੈਂਦੇ ਥੱਕ ਪਾਏ, ਦੇਣ ਵਾਲਾ ਦਿੱਤੀ ਤੁਰਿਆ ਜਾਂਦਾ ਹੈ, ਲੈਣ ਵਾਲੇ ਥੱਕ ਜਾਂਦੇ। ਦੇਖੋ ਗੁਰੂ ਕਿਵੇਂ ਬਖਸ਼ਿਸ਼ ਕਰ ਰਿਹਾ ਹੈ, ਤੂੰ ਦਾਤਾ ਗਿਣਦਾ ਥੱਕ ਜਾਏਗਾ, ਲੈਂਦਾ ਥੱਕ ਜਾਏਗਾ, ਦੇਣ ਵਾਲੇ ਨੇ ਦੇਂਦਾ ਨਹੀਂ ਥੱਕਣਾ। ਪਰ ਕਦੋਂ, ਜਦੋਂ ਗੁਰੂ ਦੇ ਹੁਕਮ ਅਨੁਸਾਰ ਚੱਲੇਗਾ, ਜਦੋਂ ਗੁਰੂ ਦਾ ਹੁਕਮ ਪੱਲੇ ਬੰਨ ਲਵੇਗਾ। ਆਓ ਮਨ ਵਿਥੀਆਂ ਜੋੜੀਏ, ਸ੍ਰੀ ਗੁਲਸ਼ਨ ਕੁਮਾਰ ਜੀ, ਸ੍ਰੀ ਦਰਸ਼ਨ ਕੁਮਾਰ ਜੀ, ਜਿਨ੍ਹਾਂ ਦਾ ਇਹ ਸੋਹਣਾ ਉਦਮ ਕਿ ਭਾਈ ਗੋਪਾਲ ਸਿੰਘ ਦੀ, ਜਿਨ੍ਹਾਂ ਦੀਆਂ ਪੁਰਾਤਨ ਗਾਈਆਂ ਹੋਈਆਂ ਰੀਤਾਂ, ਜਿਨ੍ਹਾਂ ਨੂੰ ਆਪ ਸੰਗਤ ਬਹੁਤ ਹੀ ਪਸੰਦ ਕਰਦੇ ਹੋ ਬੰਦਸ਼ਾਂ ਨੂੰ, ਉਹਨਾਂ ਦੇ ਉਦਮ ਦੇ ਨਾਲ ਆਪ ਸੰਗਤਾਂ ਨੂੰ ਇਹ ਬੰਦਸ਼ਾਂ ਭੇਟ ਕੀਤੀਆਂ ਜਾ ਰਹੀਆਂ ਨੇ। ਆਪ ਜੀ ਨੇ ਅੱਗੇ ਵੀ ਜੋ ਕੈਸਟ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਆਪ ਸੰਗਤਾਂ ਦੇ ਭੇਟ ਕੀਤੀ ਹੈ, ਉਸਨੂੰ ਪਿਆਰ ਦਿੱਤਾ ਹੈ। ਆਸ ਹੈ ਕਿ ਇਹਨਾਂ ਸੇਵਾਦਾਰਾਂ ਦੀ ਇਹ ਸੇਵਾ ਇਸੇ ਤਰ੍ਹਾਂ ਕਬੂਲਦੇ ਰਹੋਗੇ ਤੇ ਅਸੀਸ ਦਿੰਦੇ ਰਹੋਗੇ। ਸਤਿਗੁਰੂ
ਬਖਸ਼ਿਸ਼ ਕਰ ਇਹਨਾਂ ਤੇ, ਇਸੇ ਤਰ੍ਹਾਂ ਤੇਰੀ ਗੁਰਬਾਣੀ ਦੀ ਸੇਵਾ ਘਰ ਘਰ ਵਿੱਚ ਤੇਰੇ ਸ਼ਬਦਾਂ ਦੀਆਂ ਕੈਸਟਾਂ ਪਹੁੰਚਾਉਂਦੇ ਰਹਿਣ, ਸਭ ਦੀਆਂ ਝੋਲੀਆਂ ਗੁਰੂ ਰਹਿਮਤ ਨਾਲ ਭਰੇ, ਤੇ ਕੀਰਤਨ ਸਮਾਂ ਸਮਾਪਤ ਹੈ, ਕੋਈ ਨਹੀਂ ਜਾਣ ਸਕਦਾ ਤੇਰੇ ਗੁਣਾਂ ਨੂੰ, ਕੌਣ ਜਾਣੇ ਗੁਣ ਤੇਰੇ।

ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ, ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਧ

ਆਸਾ ਮਹੱਲਾ ਪਹਿਲਾ ਆਖਾ ਜੀਵਾ ਮਿਸਰੇ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੁੱਖ ਉਤ ਭੁੱਖੈ ਖਾਏ ਚਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰੈ ਨਾ ਹੋਵੇ ਸੋਗ ਦਿੰਦਾ ਰਹੈ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀਂ ਕੋਏ

ਖਸਮ ਵਿਸਾਰਹਿ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ, ਮੋਕਉ ਰਾਮ ਨਾਮ ਪ੍ਰਗਾਸ। ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇਵਟ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸੈ ਹੈ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੁਜਰੀ ਮਹੱਲਾ ਪੰਜਵਾ। ਕਾਹੇ ਰੇ ਮਨ ਚਿਤਵੈ ਉਦਮ, ਜਾ ਆਹਰ ਹਰ ਜੀਉ ਪਰਿਆ। ਸੈਲ ਪੱਥਰ ਮਹਿ ਜੰਤ ਉਪਾਏ, ਤਾਕਾ ਰਿਜਕ ਆਗੈ ਕਰ ਧਰਿਆ। ਮੇਰੀ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਿਤਾ, ਕੋਈ ਨ ਕਿਸਕੀ ਧਰਿਆ। ਸਿਰ ਸਿਰ ਰਿਜਕ ਸੰਭਾਹੀ ਠਾਕੁਰ, ਕਾਹੀ ਮਨ ਭਉ ਕਰਿਆ। ਉੜੇ ਉੜਾਵੈ ਸਹਿ ਕੋਸਾ, ਤਿਸ ਪਾਸ਼ੇ ਵਿਚਰੇ ਸ਼ਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮੈਂ ਹੈ

ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵੈ ਹੈ ਸਭ ਧਿਆਵੈ ਦੂਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਹੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮਕੀ ਫਾਸੀ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਕਰਹਿ ਹਰ ਪੂਜਾ ਜੀ ਤਪ ਤਾਪੈ ਹੈ ਜਪਹਿ ਬੇਅੰਤਾ ਤੇਰੇ ਅਨੇਕ ਪੜ੍ਹੈ ਬਹੁ ਸਿਮ੍ਰਿਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹਮ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋਂ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣਾਏ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖੈ ਹੈ ਜਾਣਹਿ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜੋ ਮੋਹ ਪਗ ਨਹੀਂ ਚਾਲੈ
ਹਮ ਦੇਖਾ ਤਹਿਨੂ ਬਿਅਲੇ, ਮਨ

ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ, ਪ੍ਰਣਵਤ ਨਾਨਕ ਤਿਨ ਕੀ ਸਰਣਾ।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ ਪੁਨਰਾਸ਼ਿਸ਼ ਕਾ ਕਾਟਾ ਸੀਸਾ ਸ੍ਰੀ ਅਸਕੀਤ ਜਗਤ ਕੇ ਈਸਾ ਪੋਹਪਨ ਬ੍ਰਿਸ਼ਟ ਗਗਨ ਤੇ ਭਈ ਸਭ ਇਨ ਆਨ ਵਧਾਈ ਦਈ ਧੰਨ ਧੰਨ ਲੋਗਨ ਕੇ ਰਾਜਾ ਦੁਸਤਨ ਦਾਹ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨਹਾਰੇ ਦਾਸ ਜਾਨ ਮੋਹਲੇ ਉਬਾਰੇ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੈ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੀ ਦੁਸ਼ਟ ਸਵੈ ਤੁਮ ਕਾਵੋ ਹੋ ਆਪ ਹਾਥ ਦੈ ਮੋਹਿ ਬਚਾਵੋ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਨਨ ਕੋ ਅੱਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੈ ਪਿਆਸਾ ਤੁਮ ਹੈ ਛਾੜ ਕੋਈ ਅਵਰ ਨ ਧਿਆਉਂ ਜੋ ਬਰ ਚਾਹੋ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਹੈ ਚੁਣ ਚੁਣ ਸਤਰ ਹਮਾਰੀ ਮਾਰੀਐ ਹੈ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜੂ ਕਰਿਓ ਰੱਛਾ ਰਾਖ ਲੇ ਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ

ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਜਵਨ ਕਾਲ ਜੋਗੀ ਸ਼ਿਵ ਕੀਓ, ਵੇਦ ਰਾਜ ਬ੍ਰਹਮਾ ਜੂਥੀਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜਛਨ ਉਪਜਾਇਓ। ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੂੰ ਬਧ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧੁਨ ਕੇ ਸੁਖੀ। ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੀ ਪਟ ਪਟ ਕੀ ਜਾਣੈ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹੇ ਅਪਾਰਾ। ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰ ਆਲਮ। ਨਿਰੰਕਾਰ ਨਿਰਵਿਕਾਰ ਨਿਰਲੰਬ, ਆਦ ਅਨੀਲ ਅਨਾਦ ਅਸੰਭ। ਤਾਕਾ ਮੂੜ ਉਚਾਰਤ ਭੇਦਾ, ਜਾਕੋ ਭੇਵ ਨ ਪਾਵਤ ਬੇਦਾ। ਤਾਕੋ ਕਰ ਪਾਹਨੇ ਅਨੁਮਾਨਤ, ਮਹਾਂ ਮੂੜ ਕਛ ਭੇਦ ਨ ਜਾਣਤ। ਮਹਾਂਦੇਵ ਕੋ ਕਹਿਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨਹਿ ਭਿਵ। ਆਪ ਆਪਣੀ ਬੁੱਧ ਹੈ ਦੇਤੀ, ਬਰਨਤ ਭਿੰਨ ਭਿੰਨ ਤੋ ਹਿਤੇਤੀ। ਤੁਮਰਾ ਲਖਾ ਨਾ ਜਾਏ ਪਸਾਰਾ, ਕਿਹ ਬਿਦ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਕ ਭਇਓ ਰਾਵ ਕਹੀਂ ਭੂਪਾ। ਅੰਡਜ ਜੇਰਜ ਸੇਤ ਜਕੀਨੀ, ਉਤਪੁਜ ਖਾਣ ਬਾਹੁਰ ਰਚ ਦੀਨੀ। ਕਹੂੰ ਫੂਲ ਰਾਜਾ ਹੋਵੇ ਬੈਠਾ, ਕਹੂੰ ਸਿਮਟ ਪਇਓ ਸ਼ੰਕਰ ਇਕੈਠਾ। ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆਦ ਜੁਗਾਦ ਸਰੂਪ ਸਵਯੰ ਭਵ। ਆਵ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਸਿੱਖ ਸੰਗਰੋ। ਦੁਸਤ ਜਿਤੇ ਉਠਵਤੇ ਉਤਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ। ਜੇ ਅਸਤੁਜ ਤਵ ਸਰਣੀ ਪਰੇ, ਤਿਨਕੇ ਦੁਸਤ ਦੁਖਿਤ ਹੋਵੈ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਵਟਾਰੇ। ਜੋ ਕਲ ਕੋ ਇੱਕ ਵਾਰ ਤਿਆ ਹੈ, ਤਾਂ ਕਿ ਕਾਲ ਨਿਕਟ ਨਹਿ ਐ ਹੈ। ਰੱਛਾ ਹੋਏ ਤਾਂ ਹੀ ਸਭ ਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ, ਤਾਂ ਕਿ ਤਾਪ ਤਨਕ ਮੈਂ ਹਰ ਹੋ। ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸ਼ਵੈ ਸਕੈ ਨ ਕੋਈ। ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਸ ਤੇ ਤਾਹਿ ਉਬਾਰਾ।

ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆ ਵਧਾਈਆ। ਰਾਗ ਰਤਨ ਪਰਿਵਾਰ ਭਰੀਆ, ਸ਼ਬਦ ਗਾਵਣ ਆਈਆ, ਸ਼ਬਦੋ ਤਾਂ ਗਾਵਹੋ ਹਰੀ ਕੇਰਾ, ਮਨ ਜਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ।

ਮੋਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ ਕਰਤਨ ਤੇਰੇ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰਸਾਂਤ ਸੁਖ ਮਨਿਆਇ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰ ਵਿਟੋਂ ਹੋ ਜਿਸ ਦੀਆ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤੋਹ ਸ਼ਬਦ ਧਰਮੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਹੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ

ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ

ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ ਉੱਥੇ ਤੇਰੀ ਰੱਖ, ਅਗਨੀ ਉਦਰ ਮਾਹੇ। ਸੁਣ ਕੇ ਜਮ ਕੇ ਦੂਤ, ਨਾਹੀਂ ਤੇਰਾ ਛੱਡ ਜਾਹੇ, ਭੌਜਲ ਵਿਖਮਸ ਗਾਹੋ, ਗੁਰਸਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇਈ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ।

ਸਾਧ ਜਨਾ ਕੈ ਸੰਗ ਭਵ ਜਲ ਤਾਰਿਆ ਨਾਮ ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਆ ਨਾਮ ਤਿਸ ਸਾਹਿਬ ਕੀ ਟੇਕ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ

ਸੁਭਾਈ ਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਅੱਜ ਦਾ ਜੋ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ, ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਸਿਰਲੇਖ ਅਧੀਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਅੰਗ 268 ਪਰ ਸੁਸ਼ੋਭਿਤ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਸ ਸੰਸਾਰ ਦੀ ਸਾਤਵਿਕਤਾ ਭਾਵ ਸੱਚਾਈ ਨੂੰ ਸਾਡੇ ਸਨਮੁੱਖ ਬਿਆਨ ਕੀਤਾ ਹੈ ਕਿ ਜੀਵਨ ਵਿੱਚ ਜੋ ਕੁਝ ਵੀ ਵਰਤਾਰਾ ਹੈ, ਜਿਸ ਵਿੱਚ ਇਨਸਾਨ ਦੀ ਬਿਰਤੀ ਜਿਹੜੀ ਹੈ ਉਹ ਬਿਲਕੁਲ ਵਿਅਸਤ ਹੋ ਚੁੱਕੀ ਹੈ, ਉਹ ਸਾਰਾ ਕੁਝ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਜ਼ਿਕਰ ਕੀਤਾ ਕਿ ਉਹ ਨਾਸ਼ਵੰਤ ਹੈ। ਕਿਹੜੀ ਕਿਹੜੀ ਵਸਤ ਨਾਸ਼ਵੰਤ ਹੈ, ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਸਾਡੇ ਸਨਮੁੱਖ ਬਖਸ਼ਿਸ਼ ਕਰਕੇ ਸਮਝਾਇਆ। ਪਾਤਸ਼ਾਹ ਦੀ ਕਿਰਪਾ ਕਰਨ ਪਾਵਨ ਗੁਰਮਤ, ਗੁਰਬਾਣੀ, ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ, ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਸ੍ਰੀ ਗੁਰੂ ਅਰਜਨ ਦੇਵ ਸਤਿਗੁਰੂ ਜੀ ਆਰੰਭਤਾ ਕਰਦੇ ਹਨ, ਬਖਸ਼ਿਸ਼ ਕਰਦੇ, ਮਿੱਥਿਆ ਤਨ ਧਨ ਕੁਟੰਬ ਸੁਭਾਇਆ। ਮਹਾਰਾਜ ਜੀ ਇੱਥੇ ਜ਼ਿਕਰ ਕਰਦੇ ਕਿ ਮਿੱਥਿਆ ਹੈ, ਮਿੱਥ ਹੈ, ਨਾਸ਼ਵੰਤ ਹੈ, ਖਤਮ ਹੋ ਜਾਣ ਵਾਲਾ ਹੈ, ਜਿਹਦੀ ਸਥਿਰਤਾ ਸਦੀਵੀ ਨਹੀਂ ਹੈ, ਜੋ ਮਿੱਟ ਜਾਣ ਵਾਲਾ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਇੱਥੇ ਜ਼ਿਕਰ ਕਰਦੇ ਵੀ ਮਿੱਥਿਆ ਹੈ ਕੀ। ਸਤਿਗੁਰੂ ਕਹਿਣ ਲੱਗੇ ਸਭ ਤੋਂ ਪਹਿਲਾਂ ਤਾਂ ਤਨ ਮਿੱਥਿਆ ਹੈ, ਸਰੀਰ ਘਟ ਰਿਹਾ ਹੈ, ਨਿਰੰਤਰ ਸਦੀਵ ਕਾਲ ਤੱਕ ਨਹੀਂ ਹੈ, ਸਦਾ ਨਹੀਂ ਹੈ, ਕਿਉਂਕਿ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਸ ਸਰੀਰ ਦੇ ਪ੍ਰਥਾਏ ਜ਼ਿਕਰ ਕੀਤਾ ਹੈ ਕਿ ਇਸ ਜੀਵਨ ਦੇ ਵਿੱਚ ਮਹਾਰਾਜ ਕਹਿਣਗੇ ਜਿਹੜਾ ਸਰੀਰ ਦਾ ਸੁਭਾਅ ਹੈ ਉਹ ਇਸ ਪ੍ਰਕਾਰ ਦਾ ਹੈ ਕਿ ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਘਟੈ ਤਨ ਛੀਜੈ। ਦਿਨ ਦਿਨ ਤੋਂ ਪਹਿਰਾਂ ਤੱਕ ਇੱਕ ਪਹਿਰ 3 ਘੰਟਿਆਂ ਦਾ ਹੈ, ਪਹਿਰ ਤੇ ਘੜੀਆਂ ਕਹਿੰਦੇ ਨੇ, ਪਹਿਰਾਂ ਤੋਂ ਬਾਅਦ ਘੜੀਆਂ, ਆਪ ਘਟੈ, ਆਪ ਦਾ ਅਰਥ ਹੈ ਉਮਰ, ਘਟੈ ਘਟ ਰਹੀ ਹੈ, ਤਨ ਛਿਜੈ, ਤਨ ਛਿਜ ਰਿਹਾ ਹੈ, ਬਜ਼ੁਰਗੀ ਵਾਲੇ ਪਾਸੇ ਤਨ ਜਿਹੜਾ ਹੈ ਉਹ ਜਾ ਰਿਹਾ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਮਿੱਥਿਆ ਹੈ ਤਨ, ਸਰੀਰ ਜਿਹੜਾ ਹੈ ਉਹ ਖਤਮ ਹੋ ਜਾਣ ਵਾਲਾ। ਮਹਾਰਾਜ ਜੀ ਨੇ ਇੱਥੋਂ ਤੱਕ ਕਿਹਾ ਕਿ ਸਤਿਗੁਰੂ ਜੀ ਕਹਿਣ ਲੱਗੇ ਹਾਰਡ ਮਾਸ ਨਾਰੀ ਕੋ ਪਿੰਜਰ ਪੰਖੀ ਬਸੈ ਵਿਚਾਰ। ਹੱਡ ਮਾਸ ਨਾੜੀਆਂ ਦਾ ਅਤੇ ਪਿੰਜਰ ਦਾ ਸੁਮੇਲ ਹੈ। ਮਹਾਰਾਜ ਕਹਿਣ ਲੱਗੇ ਪੰਖੀ ਬਸੈ ਵਿਚਾਰਾ, ਪੰਖੀ ਹੈ, ਪੰਖੀ ਦਾ ਅਰਥ ਪੰਛੀ। ਮਹਾਰਾਜ ਕਹਿਣ ਲੱਗੇ ਪੰਖੀ ਬਸੈ ਵਿਚਾਰੇ ਦਾ ਅਰਥ ਕੀਆ ਕਿ ਜਿਵੇਂ ਪੰਛੀ ਇੱਕ ਦਰਖਤ 'ਤੇ ਬਹੁਤਾ ਸਮਾਂ ਨਹੀਂ ਬੈਠਦਾ, ਇੱਕ ਤੋਂ ਦੂਸਰੇ 'ਤੇ, ਦੂਸਰੇ ਤੋਂ ਤੀਸਰੇ 'ਤੇ। ਮਹਾਰਾਜ ਕਹਿਣਗੇ ਇਸੇ ਤਰ੍ਹਾਂ ਸਰੀਰ ਜਿਹੜਾ ਹੈ ਔਰ ਕਈ ਇਸ ਜੀਵਨ ਦੇ ਵਿੱਚ ਜਿਹੜਾ ਹੈ ਉਹ ਕਈ ਸਰੀਰਾਂ ਵਿੱਚ, ਜਾਂ ਕਹਿ ਦਈਏ ਆਤਮਾ ਕਈ ਸਰੀਰਾਂ ਦੇ ਵਿੱਚ ਟਰੈਵਲ ਕਰਦੀ ਹੈ, ਦੌੜਦੀ ਹੈ। ਅਤੇ ਸਤਿਗੁਰੂ ਮਹਾਰਾਜ ਜੀ ਅੱਗੇ ਜ਼ਿਕਰ ਕਰਦੇ ਮਿੱਥਿਆ ਤਨ, ਧਨ, ਧਨ ਦਾ ਅਰਥ ਕੀ ਹੈ,
ਧਨ ਦਾ ਅਰਥ ਦੁਨੀਆ ਦੇ ਵਿੱਚ ਹਰੇਕ ਉਹ ਚੀਜ਼ ਜਿਹੜੀ ਸਾਡੇ ਜੀਵਨ ਦੇ ਵਿੱਚ ਸਾਡੇ ਸਾਥ ਸਾਡੇ ਸੰਬੰਧ ਨਾਲ ਜੁੜੀ ਹੋਈ, ਜਿਹਦੇ ਕਰਕੇ ਸਮਾਜਿਕ ਜਾਂ ਸੰਸਾਰਿਕ ਗਤੀਵਿਧੀਆਂ ਸਾਡੀਆਂ ਚੱਲ ਰਹੀਆਂ ਹੋਣ। ਧਨ ਦੇ ਵਿੱਚ ਦੁਨਿਆਵੀ ਵਸਤੂਆਂ, ਧਨ ਦੇ ਵਿੱਚ ਮਾਇਆ ਭਾਵ ਕਿ ਪੈਸੇ ਦਾ ਜ਼ਿਕਰ, ਧਨ ਦੇ ਵਿੱਚ ਜ਼ਮੀਨ ਦਾ ਜ਼ਿਕਰ, ਇੱਥੋਂ ਤੱਕ ਕਿ ਧਨ ਦੇ ਵਿੱਚ ਜਿਹੜਾ ਹੈ ਔਰ ਬੇਸ਼ ਕੀਮਤੀ ਵਸਤੂਆਂ ਦਾ ਜ਼ਿਕਰ ਸਾਡੇ ਜੀਵਨ ਵਿੱਚ ਆਉਂਦਾ ਹੈ। ਮਹਾਰਾਜ ਕਹਿਣਗੇ ਧਨ ਵੀ ਨਾਸ਼ਵੰਤ ਹੈ, ਖਤਮ ਹੋ ਜਾਣ ਵਾਲਾ। ਮਹਾਰਾਜ ਜੀ ਨੇ ਕਿਹਾ ਇਸ ਜੀਵਨ ਵਿੱਚ ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਧਨ ਕਿਸੇ ਨਾ ਆਪ। ਮਹਾਰਾਜ ਜੀ ਕਹਿਣਗੇ ਜਿਸ ਧਨ ਦਾ ਅਹੰਕਾਰ ਇਨਸਾਨ ਕਰਕੇ ਬੈਠਾ ਹੈ ਉਹ ਵੀ ਮਿੱਥਿਆ ਹੈ, ਖਤਮ ਹੋ ਜਾਣ ਵਾਲਾ। ਫਿਰ ਮੈਂ ਕੱਲ੍ਹ ਵੀ ਇੱਕ ਉਦਾਹਰਨ ਦਿੱਤੀ ਸੀ, ਪਰ ਇੱਥੇ ਅੱਜ ਫਿਰ ਇੱਕ ਉਦਾਹਰਨ ਆਪ ਜੀ ਦੇ ਸਨਮੁਖ ਜ਼ਰੂਰ ਰੱਖਾਂ। ਮਹਾਰਾਜ ਜੀ ਨੇ ਇਸ ਜੀਵਨ ਵਿੱਚ ਜ਼ਿਕਰ ਕਰਦਿਆਂ ਕਿਹਾ ਕਿ ਇਹ ਸੰਸਾਰ ਦਾ ਨਿਯਮ ਹੈ ਕਿ ਧਨ ਸਦੀਵੀ ਨਹੀਂ ਹੈ। ਜੇ ਨਹੀਂ ਯਕੀਨ ਤਾਂ ਮਹਾਰਾਜ ਜੀ ਨੇ ਕਿਹਾ ਲੰਕਾ ਸਾ ਕੋਟ ਸਮੁੰਦ ਸੀ ਖਾਈ ਤੇ ਰਾਵਣ ਘਰ ਖਬਰ ਨਾ ਪਾਈ। ਇਹਦੇ ਅਰਥ ਕੱਢੀਏ ਅਤੇ ਇਹਦੇ ਅਰਥ ਵੀ ਬਾਣੀ 'ਚੋਂ ਕਰਾਂਗੇ। ਮਹਾਰਾਜ ਜੀ ਨੇ ਕਿਹਾ ਲੰਕਾ ਗੜ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ। ਮਹਾਰਾਜ ਜੀ ਇਸ ਕਰਕੇ ਇਸ ਜੀਵਨ ਵਿੱਚ ਜ਼ਿਕਰ ਕਰਦਿਆਂ ਕਹਿੰਦੇ ਕਿ ਹਾਰਡ ਇਹ ਜੀਵਨ ਵਿੱਚ ਜਿਹੜਾ ਹੈ ਉਹ ਮਿੱਥਿਆ। ਤਨ ਧਨ ਕੁਟੰਬ ਸਵਾਇਆ, ਹੁਣ ਕੁਟੰਬ ਕੀ ਹੈ? ਪਰਿਵਾਰ। ਜੇ ਪਰਿਵਾਰ ਦਾ ਜ਼ਿਕਰ ਕਰੀਏ ਅਤੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਮਾਤ ਪਿਤਾ ਬਨਿਤਾ ਸੁਤ ਬੰਧਪ ਇਸ਼ਟਮੀਤ ਅਰਭਾਈ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ। ਜੇ ਇਹਦੀ ਹੋਰ ਵਿਆਖਿਆ ਕਰੀਏ ਅਤੇ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣਿਓ ਹੈ। ਮਹਾਰਾਜ ਕਹਿਣ ਲੱਗੇ ਹੁਣ ਮਾਤਾ ਪਿਤਾ ਕਿੱਥੇ ਹਨ? ਚਲੇ ਗਏ। ਮਹਾਰਾਜ ਕਹਿਣ ਲੱਗੇ ਤੈ ਪਾਸੋਂ ਉਹ ਲੱਦ ਗਏ ਤੂੰ ਅਜੇ ਨਾ ਪਤੀਣੋ ਹੈ। ਮਹਾਰਾਜ ਕਹਿਣ ਲੱਗੇ ਅਜੇ ਵੀ ਅਜੇ ਹਿਰਦਾ ਪਸੀਜਿਆ ਨਹੀਂ ਹੈ ਵੀ ਉਹ ਚਲੇ ਗਏ ਹਨ। ਮਹਾਰਾਜ ਜੀ ਕਹਿੰਦੇ ਕੁਟੰਬ ਜਿਹੜਾ ਪਰਿਵਾਰ ਹੈ ਇਸ ਪ੍ਰਥਾਏ ਦੇ ਗੁਰੂ ਅਮਰਦਾਸ ਸਾਹਿਬ ਜੀ ਕੋਲ ਪੁੱਛ ਲਈਏ ਅਤੇ ਫਿਰ ਹੋਰ ਥੋੜ੍ਹੀ ਜਿਹੀ ਡੂੰਘਿਆਈ ਥੋੜ੍ਹਾ ਜਿਹਾ ਜਿਹੜਾ ਹੈ ਉਹ ਪਰਿਪੱਕ ਹੋ ਜਾਏਗਾ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ। 11 ਨੰਬਰ ਪੌੜੀ। ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰਾ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੁਤਾਈਐ। ਫਿਰ ਮਹਾਰਾਜ ਇੱਥੇ ਜ਼ਿਕਰ ਕਰਦੇ ਮਿੱਥਿਆ ਤਨ, ਤਨ ਦਾ ਜ਼ਿਕਰ ਆਪਾਂ ਕਰ ਲਿਆ। ਤਨ ਬਿਨਸਦਾ ਕਿਵੇਂ? ਮੈਂ ਆਪ ਜੀ ਦੇ ਸਨਮੁਖ ਜਿਹੜਾ ਹੈ ਉਹ ਜ਼ਿਕਰ, ਭਗਤ ਕਬੀਰ ਸਾਹਿਬ ਜੀ ਦੀ ਇੱਕ ਪੰਕਤੀ ਹੈ ਉਹਦਾ ਜ਼ਿਕਰ ਆਪ ਜੀ ਦੇ ਸਨਮੁਖ। ਉਹ ਕਹਿਣ ਲੱਗੇ 12 ਬਰਸ ਬਾਲਪਨ ਬੀਤੇ, 20 ਬਰਸ ਕਸ਼ ਤਪ ਨਾ ਕੀਓ, 30 ਬਰਸ ਕਸ਼ ਦੇਵ ਨਾ ਪੂਜਾ, ਅਬ ਪਛਤਾਨਾ ਬਿਰਧ ਪਇਓ। ਇਹਦੀ ਕੈਲਕੂਲੇਸ਼ਨ ਕਰੀਏ ਤਾਂ 12 ਬਰਸ ਬਾਲਪਨ ਬੀਤੇ, ਬਾਲਪਨ ਵਿੱਚ 12 ਸਾਲ ਬਤੀਤ ਹੋ ਗਏ। 20 ਬਰਸ ਕਸ਼ ਤਪ ਨਾ ਕੀਓ, 12 ਅਤੇ 20 32 ਸਾਲਾਂ ਦੇ ਹੋ ਗਏ ਅਤੇ ਕੋਈ ਤਪ ਨਹੀਂ ਕੀਤਾ, ਬੰਦਗੀ ਨਹੀਂ ਕਰ ਸਕੇ। 30 ਬਰਸ ਕਸ਼ ਦੇਵ ਨਾ ਪੂਜਾ, 32 ਅਤੇ 30 62 ਸਾਲ ਹੋ ਗਏ ਕਸ਼ ਦੇਵ ਨਾ ਪੂਜਾ, ਨਾ ਕਿਸੇ ਦੇਵ ਦੀ ਧਾਰਮਿਕ ਆਗੂ ਦੀ ਸੇਵਾ ਕੀਤੀ, ਪੂਜਾ ਨਹੀਂ ਕੀਤੀ, ਅਪਛਤਾਨਾ ਬਿਰਧ ਪਇਓ। ਇਹਨੂੰ ਜਦੋਂ ਆਪਾਂ ਵਿਚਾਰਦੇ ਹਾਂ ਵੀ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਅਤੇ ਜਦੋਂ ਇਹਦੀ ਸਾਰੀ ਕੈਲਕੂਲੇਸ਼ਨ ਕਰਦੇ ਹਾਂ 12 ਅਤੇ 20 32 32 ਅਤੇ 30 62 ਅਤੇ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਨਾਲ ਹੀ ਕਹਿ ਦਿੱਤਾ ਨਾ ਵੀ 30 ਬਰਸ ਕਸ਼ ਦੇਵ ਨਾ ਪੂਜਾ ਅਪਛਤਾਨਾ ਬਿਰਧ ਪਇਓ, 62 ਸਾਲਾਂ ਦੀ ਉਮਰ ਵਿੱਚ ਬਿਰਧ। ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਤਾਂ ਅੱਗੇ ਹੀ ਪਹਿਲਾਂ ਕਹਿ ਦਿੱਤਾ, ਸਤਿਗੁਰੂ ਕਹਿਣਗੇ ਸੱਠੀ ਕੇ ਬੁਢੇਪਾ ਆਵੇ, ਬਜ਼ੁਰਗੀ ਆ ਗਈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਮਿੱਥਿਆ ਨਾਸ਼ਵੰਤ ਹੈ। ਕੀ ਜੀ? ਤਨ ਧਨ ਕੁਟੰਬ ਸਬਾਇਆ ਕਹਿੰਦੇ ਨੇ ਸਾਰੇ ਹੀ ਮਿੱਥਿਆ ਹੈ। ਜਬ ਲੱਗ ਤੇਲ ਦੀਵੇ ਮੁੱਖ ਬਾਤੀ, ਤਬ ਸੂਝੈ ਸਭ ਕੋਈ, ਤੇਲ ਜਲੇ ਬਾਤੀ ਠਹਿਰਾਨੀ, ਸੋਨਾ ਮੰਦਰ ਹੋਈ ਰੇ ਬੋਰੇ,
ਤੋਂ ਇਹ ਘਰੀ ਨਾ ਰੱਖੇ ਕੋਈ। ਇਹ ਤਿੰਨੇ ਚੀਜ਼ਾਂ ਸਾਨੂੰ ਕਲੀਅਰ ਹੋ ਗਈਆਂ ਨਾ ਵੀ ਤਨ ਕੀ ਹੈ, ਧਨ ਕੀ ਹੈ ਅਤੇ ਪਰਿਵਾਰ ਕੀ ਹੈ। ਉਸ ਤੋਂ ਬਾਅਦ ਅਗਲੀ ਵਿਚਾਰ ਮਹਾਰਾਜ ਜੀ ਨੇ ਰੱਖੀ। ਮਹਾਰਾਜ ਕਹਿਣ ਲੱਗੇ ਮਿੱਥਿਆ ਹਉਮੈ ਮਮਤਾ ਮਾਇਆ। ਮਹਾਰਾਜ ਜੀ ਕਹਿੰਦੇ ਮਿੱਥਿਆ ਹੈ ਕੀ, ਹਉਮੈ ਹਉ ਅਤੇ ਮੈਂ ਦੋਵੇਂ ਚੀਜ਼ਾਂ। ਹਉ ਦਾ ਅਰਥ ਹੈ ਕਿ ਮੇਰੇ ਤੋਂ ਅਤੇ ਮੈਂ ਦਾ ਅਰਥ ਮੇਰੇ ਕਰਕੇ, ਵੀ ਜੋ ਕੁਝ ਹੋ ਰਿਹਾ ਹੈ ਮੇਰੇ ਤੋਂ ਹੋ ਰਿਹਾ ਹੈ, ਮੇਰੇ ਕਰਕੇ ਹੋ ਰਿਹਾ ਇਸ ਜੀਵਨ ਵਿੱਚ। ਅਤੇ ਇਹ ਹੰਗਤਾ ਛੋਟੀ ਜਿਹੀ ਉਦਾਹਰਣ ਹਉਮੈ ਦੀ ਆਪ ਜੀ ਦੇ ਸਨਮੁਖ ਦਿਆਂ ਕਿ ਜਿਸ ਵਕਤ ਇਹ ਸੰਦੇਸ਼ ਵੀ ਹੁੰਦਾ, ਸਮਝਣ ਵਾਲੀ ਗੱਲ ਵੀ ਬੜੀ ਲਾਜ਼ਮੀ ਹੈ। ਔਰ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਹਉਮੈ ਦਾ ਅਰਥ ਹੀ ਇਹ ਹੈ ਕਿ ਜੀਵਨ ਦੇ ਵਿੱਚ ਮੇਰੇ ਤੋਂ, ਮੇਰੇ ਕਰਕੇ, ਮੇਰੇ ਦੁਆਰਾ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੁਰਬਾਣੀ ਵਿੱਚ ਜ਼ਿਕਰ ਕਰਦੇ ਭਗਤ ਰਵਿਦਾਸ ਸਾਹਿਬ ਕਹਿੰਦੇ ਨੇ ਜਿੱਦਣ ਹਉਮੈ ਆ ਗਈ ਨਾ, ਉੱਦਣ ਭਾਵੇਂ ਬੰਦਗੀ ਕਰਨ ਵਾਲਾ ਇਨਸਾਨ ਲਗਾਤਾਰ ਵੀ ਬੈਠਾ ਰਹੇ, ਜਿੱਦਣ ਹਉਮੈ ਨੂੰ ਬੁੱਝਦਾ ਨਹੀਂ, ਜਿੰਨਾ ਚਿਰ ਉਹਨੂੰ ਤਿਆਗਣ ਦਾ ਹੀਆ ਨਹੀਂ ਕਰਦਾ, ਉਨਾ ਚਿਰ ਤੱਕ ਨਿਰੰਕਾਰ ਨਹੀਂ ਹੈ। ਜਬ ਹਮ ਹੋਤੇ ਤਬ ਤੂੰ ਨਾਹੀਂ, ਉਨਾ ਚਿਰ ਨਿਰੰਕਾਰ ਨਹੀਂ ਹੈ। ਲੰਗਰ ਵਿੱਚ ਪ੍ਰਸ਼ਾਦਾ ਛਕ ਰਹੇ ਸੀ ਪਰਸੋਂ ਚੌਥ, ਅਤੇ ਬੈਠਿਆਂ ਬੈਠਿਆਂ ਉਸ ਵਕਤ ਭਾਈ ਸਾਹਿਬ ਉੱਠੇ, ਉਹਨਾਂ ਨੇ ਥਾਲੀ ਜਿਹੜੀ ਸੀ, ਪ੍ਰਸ਼ਾਦਾ ਜਿਹੜਾ ਛਕਿਆ ਸੀ, ਜੂਠੀ ਥਾਲੀ ਜੂਠੇ ਹੱਥ ਸਨ ਅਤੇ ਪਾਉਣ ਲੱਗੇ। ਪਰ ਉਸ ਵੇਲੇ ਸਾਹਮਣੇ ਭਾਈ ਸਾਹਿਬ ਨੂੰ ਅਸੀਂ ਵੀ ਬੈਠੇ ਸੀ ਕਿ ਕਿਹਾ ਵੀ ਉਹਨਾਂ ਨੂੰ ਰੋਕ ਦਿੱਤਾ ਜਾਏ। ਕਹਿੰਦੇ ਜੀ ਪਿਛਲੀ ਵਾਰੀ ਵੀ ਰੋਕਿਆ ਸੀ ਬਜ਼ੁਰਗਾਂ ਨੂੰ, ਕਹਿੰਦੇ ਪਹਿਲਾਂ ਵੀ ਰੋਕਿਆ ਸੀ ਜਦੋਂ ਰੋਕਣ ਵਾਸਤੇ ਗਏ, ਅਤੇ ਇੱਕ ਗੱਲ ਹੀ ਉਹਨਾਂ ਆਖੀ, ਕਹਿੰਦੇ ਜੀ ਸਾਨੂੰ 40 ਸਾਲ ਹੋ ਗਏ ਇੱਥੇ, ਗੁਰਦੁਆਰਾ ਅਸੀਂ ਬਣਾਇਆ, ਸਾਨੂੰ ਨਾ ਸਮਝਾਓ। ਇਹ ਕੀ ਹੈ? ਇਹ ਅਗਿਆਨਤਾ ਨਹੀਂ ਹੈ। ਅਗਿਆਨਤਾ ਤਾਂ ਇਹ ਹੈ ਵੀ ਕਿਸੇ ਨੇ ਦੱਸ ਦਿੱਤਾ ਅਤੇ ਗਿਆਨ ਹੋ ਗਿਆ ਅਤੇ ਮੰਨ ਲਿਆ। ਹਉਮੈ ਇਹ ਹੈ ਕਿ ਮਰਿਆਦਾ ਲੰਘ ਦੀ ਲੰਘ ਜਾਏ, ਗੁਰੂ ਪਿੱਛੇ ਹੁੰਦਾ ਹੋ ਜਾਏ, ਗੁਰੂ ਦੀ ਮਰਿਆਦਾ ਦੀ ਉਲੰਘਣਾ ਹੁੰਦੀ ਹੋ ਜਾਏ, ਸੰਗਤ ਦੀ ਬੇਅਦਬੀ ਹੁੰਦੀ ਹੋ ਜਾਏ, ਪਰ ਮੇਰੀ ਹਉਮੈ ਨਹੀਂ ਖਤਮ ਹੋਣੀ ਚਾਹੀਦੀ। ਇਹ ਜੀਵਨ ਦੇ ਵਿੱਚ ਆਧਾਰ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ, ਔਰ ਉਸ ਦਿਨ ਇਹ ਅਹਿਸਾਸ ਪੰਗਤ ਵਿੱਚ ਬੈਠਿਆਂ ਬੈਠਿਆਂ ਹੋਇਆ ਵੀ ਹਾਂ, ਹਉਮੈ ਤਾਂ ਕੰਮ ਕਰਦੀ ਹੈ ਕਿਤੇ ਨਾ ਕਿਤੇ। ਗੁਰਦੁਆਰਾ ਬਣਾ ਲੈਣਾ, ਗੁਰਦੁਆਰਾ ਸਾਹਿਬ ਦੇ ਵਿੱਚ ਸਾਰੀ ਉਮਰ ਬਤੀਤ ਕਰ ਲੈਣੀ ਔਰ ਗੁਰਦੁਆਰਾ ਸਾਹਿਬ ਦੀ ਮਰਿਆਦਾ ਤੋਂ ਅਣਜਾਣ ਰਹਿ ਜਾਣਾ, ਇਹ ਇਸ ਤਰ੍ਹਾਂ ਹੈ ਜਿਵੇਂ ਕਮਲ ਦੇ ਫੁੱਲ ਦੇ ਨਜ਼ਦੀਕ ਬੈਠਾ ਹੋਇਆ ਡੱਡੂ ਜਾਲਾ ਹੀ ਖਾਂਦਾ ਹੈ ਔਰ ਕਦੀ ਕਮਲ ਦੇ ਫੁੱਲ ਦਾ ਰਸ ਨਹੀਂ ਲੈਂਦਾ। ਇਹ ਸੁਭਾਅ ਹੈ। ਉਹਦੇ ਵਿੱਚ ਭਾਵੇਂ ਕੋਈ ਨਿੱਤ ਦਾ ਅਭਿਆਸੀ ਹੋਵੇ, ਉਹਦੇ ਵਿੱਚ ਭਾਵੇਂ ਕੋਈ ਗੁਰਦੁਆਰਾ ਸਾਹਿਬ ਸੇਵਾਦਾਰ ਹੋਵੇ, ਉਹਦੇ ਵਿੱਚ ਗੁਰਦੁਆਰੇ ਸੇਵਾ ਕਰਨ ਵਾਲਾ ਭਾਵੇਂ ਮੁਖੀ ਹੋਵੇ, ਭਾਵੇਂ ਕੋਈ ਵੀ ਹੋਵੇ, ਇਹ ਜ਼ਰੂਰੀ ਨਹੀਂ ਹੈ ਵੀ ਅਸੀਂ ਕਿਸੇ ਬਾਹਰਲੇ ਵਿਅਕਤੀ ਦੇ ਉੱਪਰ ਜਿਹੜਾ ਹੈ। ਔਰ ਇੱਥੇ ਤਾਂ ਕਿਸੇ ਵਕਤ ਜੀਵਨ ਦਾ ਹਾਲਾਤ ਇਸ ਤਰ੍ਹਾਂ ਦਾ ਹੈ ਕਿ ਹਉਮੈ ਏਡੀ ਕੁ ਸਮਰੱਥਾ ਅਤੇ ਏਡੀ ਯੂਨਿਟੀ ਲੈ ਕੇ ਆਉਂਦੀ, ਤਾਕਤ ਲੈ ਕੇ ਆਉਂਦੀ ਹੈ ਨਾ, ਇਨਸਾਨ ਆਪਣੀ ਸਾਰੀ ਦੀ ਸਾਰੀ ਬਣੀ ਬਣਾਈ ਵਿਚਾਰ, ਆਪਣੀ ਬਣੀ ਬਣਾਈ ਇੱਜ਼ਤ ਨੂੰ ਗਵਾ ਲੈਂਦਾ, ਪਰ ਹਉਮੈ ਨਹੀਂ ਛੱਡਦਾ, ਹਉਮੈ ਨਹੀਂ ਛੱਡ ਰਿਹਾ। ਅਤੇ ਇਹਦੀ ਉਦਾਹਰਣ ਆਪ ਜੀ ਦੇ ਸਨਮੁਖ ਮੈਂ ਜ਼ਰੂਰ ਦੇਣ ਦੀ ਕੋਸ਼ਿਸ਼ ਕਰਾਂ ਕਿ ਹਰਨਾਖਸ਼ ਆਪਣੇ ਪੁੱਤਰ ਪ੍ਰਹਿਲਾਦ ਨੂੰ 3-4 ਵਾਰੀ ਕਤਲ ਕਰਾਉਣ ਵਾਸਤੇ ਉੱਦਮ ਕਰ ਚੁੱਕਾ ਹੈ, ਪਰ ਨਹੀਂ ਗੱਲ ਬਣੀ। ਆਪਣੇ ਪੁੱਤਰ ਨੂੰ ਸੱਦ ਕੇ ਕਹਿੰਦਾ ਵੀ ਤੂੰ ਜਲੇ ਹਰਨਾਖਸ਼ ਥੱਲੇ ਹਰਨਾਖਸ਼ ਕਹਿਣਾ। ਉਹ ਕਹਿੰਦਾ ਜੀ ਪਿਤਾ ਜੀ, ਮੈਂ ਤਾਂ ਜਲੇ ਹਰੀ ਅਤੇ ਥੱਲੇ ਹਰੀ ਕਹਾਂਗਾ, ਜਲੇ ਹਰਨਾਖਸ਼ ਥੱਲੇ ਹਰਨਾਖਸ਼ ਨਹੀਂ। ਤੁਹਾਡਾ ਸਰੀਰ ਤਾਂ ਮਿੱਥ ਹੈ, 5 ਸਾਲਾਂ ਦਾ ਬੱਚਾ ਕਹਿ ਦੇ, ਪਰ ਜੇ ਬਦੌਲਤ ਵੀ ਇਹ ਗੱਲ ਬੰਦਗੀ ਕਰਕੇ ਜਿਹੜਾ ਵਰ ਲਿਆ ਸੀ, ਨਾ ਮੈਂ ਦਿਨੇ ਮਰਾਂ, ਨਾ ਰਾਤ, ਨਾ ਅੰਦਰ, ਨਾ ਬਾਹਰ, ਨਾ ਜਾਨਵਰ, ਨਾ ਕਿਸੇ ਇਨਸਾਨ, ਨਾ ਅਸਤਰ, ਨਾ ਸ਼ਸਤਰ, ਕਿਸੇ ਨਾਲ ਨਾ ਮਰਾਂ। ਉਹ ਕਹਿੰਦਾ ਮੈਂ ਮਰਨਾ ਹੀ ਨਹੀਂ ਹੈ, ਵਰ ਹੈ ਮੇਰੇ ਕੋਲ।
ਪਰ ਇੱਥੇ ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਪਾਵਨ ਵਿਚਾਰ ਸੀ ਵੀ ਉੱਥੇ ਹੀ ਘਰ ਹਰਨਾਖ ਸ਼ਦੈਂਤ ਦੇ ਕੱਲਰ ਕਵਲ ਭਗਤ ਪ੍ਰਹਿਲਾਦ। ਕਹਿੰਦੇ ਨੇ ਇਹ ਦੁਨੀਆਂ ਵਿੱਚ ਇੱਕ ਅਜਬ ਕੌਤਕ ਹੋਇਆ ਸੀ ਕਿ ਕੱਲਰ ਦੀ ਧਰਤੀ ਵਿੱਚੋਂ ਪਹਿਲੀ ਵਾਰੀ ਕਮਲ ਦਾ ਫੁੱਲ ਉਗਾਇਆ, ਵੀ ਹਉਮੈ ਨਾਲ, ਹੰਗਤਾਂ ਨਾਲ, ਖੁਸ਼ਕੀ ਨਾਲ, ਕੱਲਰ ਵਰਗੀ ਬੰਜਰ ਜ਼ਮੀਨ ਨਾਲ ਭਰਿਆ ਹੋਇਆ ਹਰਨਾਖਸ਼ ਇਹਦੇ ਘਰ ਦੇ ਵਿੱਚ ਕਮਲ ਰੂਪੀ ਫੁੱਲ ਸੁਗੰਧੀ ਬਖਸ਼ਿਸ਼ ਕਰਨ ਵਾਲਾ ਭਗਤ ਪ੍ਰਹਿਲਾਦ ਪ੍ਰਗਟ ਹੋ ਗਿਆ। ਪਰ ਉੱਥੇ ਹਉਮੈ ਇਹ ਹੀ ਸੀ ਵੀ ਪੁੱਤਰ ਜਿਹੜਾ ਹੈ ਉਹ ਜਲੇ ਹਰਨਾਖਸ਼ ਥਲੇ ਹਰਨਾਖਸ਼ ਕਹੇ। ਸਾਰੇ ਲੋਕ ਕਹਿ ਰਹੇ ਜੇ ਪੁੱਤਰ ਨਾ ਪੁੱਤਰ ਨੇ ਨਾ ਕਿਹਾ ਤਾਂ ਅਸਲ ਵਿੱਚ ਇਹ ਹਉਮੈ ਨੂੰ ਪੱਠੇ ਨਹੀਂ ਪੈਣਗੇ, ਦੁੱਖ ਹੈ। ਫਿਰ ਉੱਥੇ ਆਪਣੇ ਪੁੱਤਰ ਨੂੰ ਖਤਮ ਕਰਨ ਵਾਸਤੇ ਕੱਢ ਖੜਗ ਸਦ ਪੁੱਛਿਆ, ਕੌਣ ਸੋ ਤੇਰਾ ਹੈ ਉਸਤਾਦ ਦੱਸ। ਫਿਰ ਜਦੋਂ ਹਉਮੈ ਬਹੁਤ ਇੱਕ ਕਹਿ ਲਈਏ ਵੀ ਇੱਕ ਲੈਵਲ ਤੋਂ ਬਹੁਤ ਜ਼ਿਆਦਾ ਹੀ ਉੱਚੀ ਹੋ ਜਾਏ, ਵੱਧ ਜਾਏ, ਅਤੇ ਫਿਰ ਉੱਦਣ ਹਉਮੈ ਨੂੰ ਖਤਮ ਕਰਨ ਵਾਸਤੇ ਕਰਤਾ ਪੁਰਖ ਫਿਰ ਯਤਨ ਤਾਂ ਕਰਦਾ ਹੀ ਹੈ। ਜਦੋਂ ਹਉਮੈ ਹੀ ਏਡੀ ਕੁ ਸ਼ਿਖਰ 'ਤੇ ਚਲੀ ਜਾਏ, ਫਿਰ ਉੱਥੇ ਭਗਤ ਪ੍ਰਹਿਲਾਦ ਨੂੰ ਸਾਹਮਣੇ ਖਿਲਾਰ ਕੇ ਤਲਵਾਰ ਬੇਮਿਆਨ ਕਰਕੇ ਹਰਨਾਖਸ਼ ਕਹਿੰਦਾ, ਕੱਢ ਖੜਗ ਸਦ ਪੁੱਛਿਆ, ਕੌਣ ਸੋ ਤੇਰਾ ਹੈ ਉਸਤਾਦ, ਉਸਤਾਦ ਕੌਣ ਹੈ ਤੇਰਾ ਜਿਹੜਾ ਤੈਨੂੰ ਪੜ੍ਹਾ ਰਿਹਾ ਹੈ। ਫਿਰ ਉੱਥੇ ਕਹਿੰਦੇ ਆ, ਥੰਮ ਪਾੜ ਪ੍ਰਗਟਿਆ ਨਰਸਿੰਘ ਰੂਪ ਅਨੂਪ ਨਾਦ। ਨਰਸਿੰਘ ਦੇ ਰੂਪ ਦੇ ਵਿੱਚ ਫਿਰ ਨਿਰੰਕਾਰ ਦਾ ਸਰੂਪ ਪ੍ਰਗਟ ਹੋਇਆ। ਕਿਤੇ ਸ਼ਸਤਰ ਨਾਲ ਨਹੀਂ ਮਾਰਿਆ ਹਰਨਾਖਸ਼, ਹੱਥਾਂ ਦੇ ਨੌਹਾਂ ਨਾਲ ਮਾਰਿਆ, ਕਿਸੇ ਜਾਨਵਰ ਤੋਂ ਨਹੀਂ ਮਰਿਆ ਹੈ, ਨਾ ਕਿਸੇ ਇਨਸਾਨ ਤੋਂ ਮਰਿਆ। ਉਹ ਸਰੀਰ ਨਰਸਿੰਘ ਦਾ ਅੱਧਾ ਜਾਨਵਰ ਦਾ ਹੈ ਔਰ ਅੱਧਾ ਇਨਸਾਨ ਦਾ ਹੈ। ਨਾ ਦਿਨੇ ਨਾ ਰਾਤ, ਸੰਧਿਆ ਦਾ ਸਮਾਂ ਸੀ, ਨਾ ਦਿਨੇ ਮਰਿਆ ਨਾ ਰਾਤ, ਬੇਅੰਤ ਉਦਾਹਰਨਾਂ ਨੇ। ਪਰ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਕਿ ਮਿੱਥਿਆ ਹਉਮੈ, ਹਉਮੈ ਵੀ ਮਿੱਥ ਹੈ, ਇੱਕ ਨਾ ਇੱਕ ਦਿਨ ਸਰੀਰ ਨਾਲ ਹੀ ਖਤਮ ਹੋ ਜਾਏਗੀ, ਸਰੀਰ ਨਾਲ ਹੀ ਹਉਮੈ ਖਤਮ ਹੋਏਗੀ। ਨਹੀਂ ਤਾਂ ਮਹਾਰਾਜ ਜੀ ਕਹਿੰਦੇ ਹਉਮੈ ਇਹਾ ਜਾਤ ਹੈ ਵਿੱਚ ਹਉਮੈ ਕਰਮ ਕਮਾਹੇ, ਹਉਮੈ ਇਹੀ ਬੰਧਨਾ ਫਿਰ ਜੋਨੀ ਪਾਹੇ। ਹਉਮੈ ਤਾਂ ਇੱਥੋਂ ਦੀ ਹੈ, ਬੱਚਾ ਪਿਤਾ ਦੀ ਗੱਲ ਨਹੀਂ ਸੁਣਨਾ ਚਾਹੁੰਦਾ। ਹਉਮੈ ਇਹ ਹੈ ਕਿ ਪਿਤਾ ਪੁੱਤਰ ਦੀ ਗੱਲ ਬਰਦਾਸ਼ਤ ਨਹੀਂ ਕਰਨੀ ਚਾਹੁੰਦਾ, ਵੱਡੇ ਤੋਂ ਛੋਟਾ, ਛੋਟੇ ਤੋਂ ਵੱਡਾ ਆਪੋ ਆਪਣੇ ਪ੍ਰਭਾਵ ਦੇ ਵਿੱਚ। ਪਰ ਮਹਾਰਾਜ ਜੀ ਕਹਿੰਦੇ ਮਿੱਥਿਆ, ਇੱਕ ਨਾ ਇੱਕ ਦਿਨ ਖਤਮ ਹੋਣੀ ਹੈ। ਮਮਤਾ ਮਾਇਆ, ਮਮਤਾ ਦਾ ਅਰਥ ਹੈ ਕਿ ਕਿਸੇ ਚੀਜ਼ ਨਾਲ ਬਹੁਤ ਵੱਡੀ ਮੋਹ ਬਿਰਤੀ ਪੈਦਾ ਹੋ ਜਾਣੀ, ਜਿਵੇਂ ਇੱਕ ਬਾਂਦਰ ਦਾ ਬੱਚਾ ਉਹਦੇ ਪਰਿਵਾਰ ਦੇ ਵਿੱਚੋਂ ਮਾਦਾ ਬਾਂਦਰ ਜਿਹੜਾ ਹੈ, ਔਰ ਮਾਦਾ ਦਾ ਬੱਚਾ ਇੱਕ ਮਾਂ ਦਾ ਬੱਚਾ ਚਲਾ ਜਾਏ, ਉਹ ਉਨ੍ਹਾਂ ਚਿਰ ਤੱਕ ਆਪਣੇ ਸਰੀਰ ਨਾਲ, ਛਾਤੀ ਨਾਲ ਲਾਈ ਰੱਖਦੀ ਜਿੰਨਾ ਚਿਰ ਉਹ ਬੱਚਾ ਸੁੱਕ ਕੇ ਖਤਮ ਨਾ ਹੋ ਜਾਏ, ਜਿੰਨਾ ਚਿਰ ਉਹਦੇ ਵਿੱਚ ਕਿਰਮ ਨਾ ਪੈ ਜਾਏ, ਮੋਹ ਇੰਨਾ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਮਮਤਾ ਨਾਲ ਮੋਹ ਇੰਨਾ ਪੈ ਜਾਂਦਾ ਕਿ ਇਨਸਾਨ ਖਤਮ ਹੋਣਾ ਸ਼ੁਰੂ ਹੋ ਜਾਂਦਾ ਪਰ ਉਹਦੇ ਨਾਲ ਉਹ ਪ੍ਰੀਤ ਨਹੀਂ ਛੱਡਦਾ। ਇਸ ਕਰਕੇ ਸਤਿਗੁਰੂ ਕਹਿਣ ਲੱਗੇ ਇਹ ਹਉਮੈ ਮਮਤਾ ਮਾਇਆ, ਹਉਮੈ ਨਾਲ ਮਮਤਾ ਅਤੇ ਮਾਇਆ ਨਾਲ ਪ੍ਰੇਮ ਕਰਨਾ ਮਿੱਥਿਆ ਹੈ, ਨਾਸ਼ਵੰਤ ਹੈ। ਮਿੱਥਿਆ ਰਾਜ ਜੋਬਨ ਧਨ ਮਾਲ, ਮਿੱਥਿਆ ਸਾਰਾ ਕੁਝ ਕੀ ਮਿੱਥ ਕੀ ਹੈ, ਨਾਸ਼ਵੰਤ ਹੈ। ਮਹਾਰਾਜ ਜੀ ਕੀ ਨਾਸ਼ਵੰਤ ਹੈ? ਸਤਿਗੁਰੂ ਜੀ ਕਹਿੰਦੇ ਰਾਜ, ਰਾਜ ਤਖਤ 'ਤੇ ਬੈਠਣਾ, ਇੱਥੇ ਕਰਤੇ ਪੁਰਖ ਦਾ ਹੁਕਮ ਹੈ ਨਾ ਵੀ ਭਿਖਾਰੀ 'ਤੇ ਰਾਜ ਕਰਾਵੇ, ਰਾਜਾ 'ਤੇ ਭਿਖਾਰੀ। ਸਤਿਗੁਰੂ ਮਹਾਰਾਜ ਜੀ ਕਹਿੰਦੇ ਮਿੱਥਿਆ ਰਾਜ, ਰਾਜ ਜਿਹੜਾ ਹੈ ਉਹ ਮਿੱਥ ਹੈ, ਨਸ਼ਟ ਹੋਣ ਵਾਲਾ ਹੈ। ਇੱਥੋਂ ਤੱਕ ਕਿ ਜੀਵਨ ਦੇ ਵਿੱਚ ਇਸ ਗੱਲ ਦਾ ਖਿਆਲ ਪ੍ਰਤੱਖ ਸੀ, ਸ਼ਾਹਜਹਾਨ ਵਰਗੇ ਵੀ ਕਹਿ ਕੇ ਇਹ ਦਾਅਵਾ ਕਰਦੇ ਸੀ ਵੀ ਸਾਡਾ ਰਾਜ ਕੌਣ ਖੋਏਗਾ, ਘਰ ਵਿੱਚੋਂ ਹੀ ਪੁੱਤਰ ਨੇ ਔਰੰਗਜ਼ੇਬ ਨੇ ਖੋ ਲਿਆ, ਪਿਤਾ ਨੂੰ ਜੇਲ੍ਹ 'ਚ ਸੁੱਟ ਕੇ, ਭੈਣ ਦਾ ਕਤਲ ਕਰਕੇ, ਭਰਾਵਾਂ ਨੂੰ ਖਤਮ ਕਰਕੇ, ਪੁੱਤਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਰਾਜ ਤਖਤ 'ਤੇ। ਸਤਿਗੁਰੂ ਸਾਹਿਬ ਮਹਾਰਾਜ ਇੱਥੇ ਜ਼ਿਕਰ ਕਰਦੇ ਮਿੱਥਿਆ ਰਾਜ, ਰਾਜ ਵੀ ਮਿੱਥ ਹੈ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਅੱਗੇ ਜ਼ਿਕਰ ਕਰਦੇ ਜੋਬਨ, ਜੋਬਨ ਦਾ ਅਰਥ ਹੈ ਜਵਾਨੀ। ਜਵਾਨੀ ਦੇ ਵਿੱਚ ਆਣ ਕੇ ਇਨਸਾਨ ਇੱਥੋਂ ਤੱਕ ਗੁਨਾਹ ਕਰਨੇ ਸ਼ੁਰੂ ਕਰ ਦਿੰਦਾ, ਕਿਸੇ ਵੇਲੇ ਜੇ ਮਾੜੇ ਰਸਤੇ 'ਤੇ ਚਲਾ ਜਾਏ ਤਾਂ ਇਹ ਵਿਨਾਸ਼ ਕਾਲ ਵਿਪਰੀਤ ਬੁੱਧੀ ਹੋ ਜਾਂਦੀ। ਜੋਬਨ ਦਾ, ਜਿਸ ਜੋਬਨ ਦਾ ਮਹਾਰਾਜ ਜੀ ਕਹਿਣ ਕਿ ਜਿਸ ਜਵਾਨੀ ਦਾ ਅਹੰਕਾਰ ਜੀਵਨ ਵਿੱਚ ਬਹੁਤ ਜ਼ਿਆਦਾ ਹੈ, ਮਹਾਰਾਜ ਕਹਿਣ ਕਿ ਮਿੱਥਿਆ ਹੈ। ਇੱਕ ਦਿਨ ਇਹੋ ਜਿਹਾ ਸਮਾਂ ਸਰੀਰ ਦੇ ਉੱਪਰ ਪ੍ਰਗਟ ਹੁੰਦਾ ਹੈ ਕਿ ਜਵਾਨੀ ਤੋਂ ਬਾਅਦ ਜਦੋਂ ਬੁਢੇਪਾ ਪ੍ਰਗਟ ਹੁੰਦਾ ਹੈ, ਫਿਰ ਦਿਮਾਗ ਮਨ ਤਾਂ ਉਹੀ ਹੈ ਪਰ ਸਰੀਰ ਜਵਾਬ ਦੇ ਜਾਂਦਾ।
ਸਤਿਗੁਰੂ ਮਹਾਰਾਜ ਕਹਿਣਗੇ ਜਵਾਨੀ ਜਿਹੜੀ ਹੈ ਪੁਰ ਉਹ ਖਤਮ ਹੋ ਜਾਏਗੀ, ਕਿਉਂਕਿ ਜਿਸ ਦਿਨ ਚਾਲੀਸੀ ਪੁਰ ਹੋਏ 85 ਪੱਗ ਖਿੱਸੇ, 50 ਸਾਲ ਦੀ ਉਮਰ ਵਿੱਚ ਫਿਰ ਪੈਰ ਖਿਸਕਣਾ ਸ਼ੁਰੂ ਹੋ ਜਾਂਦਾ। ਇਸ ਕਰਕੇ ਮਹਾਰਾਜ ਜੀ ਕਹਿਣ ਲੱਗੇ ਇਸ ਜੀਵਨ ਦੇ ਵਿੱਚ ਜਿਹੜਾ ਹੈ, ਟੀਸਾ ਕਾ ਸੁੰਦਰ ਕਹਾਵੇ, 40 ਪੁਰ ਹੋਏ 85 ਪੱਗ ਖਿੱਸੇ, ਅਤੇ ਫਿਰ ਜਦੋਂ ਬਜ਼ੁਰਗੀ ਆਉਂਦੀ ਹੈ ਫਿਰ ਪੋਤਰੇ ਪੋਤਰੀ ਦਾ ਨਾਮ ਹੀ ਲੈਣਾ ਕਿਸੇ ਵੇਲੇ ਬੜਾ ਔਖਾ ਹੋ ਜਾਂਦਾ, ਨਹੀਂ ਲਿਆ ਜਾਂਦਾ। ਪਰ ਮਹਾਰਾਜ ਜੀ ਨੇ ਇੱਥੇ ਵੀ ਜ਼ਿਕਰ ਕੀਤਾ, ਸਤਿਗੁਰੂ ਜੀ ਕਹਿਣ ਲੱਗੇ ਜਿਹੜੀ ਜਵਾਨੀ ਹੈ ਨਾ, ਜਿਸ ਜਵਾਨੀ ਦਾ ਆਪਾਂ ਅਹੰਕਾਰ ਕਰਦੇ ਹਾਂ, ਮਹਾਰਾਜ ਕਹਿਣ ਲੱਗੇ ਖਤਮ ਹੋ ਜਾਣ ਵਾਲੀ ਹੈ ਜਿਸ ਜਵਾਨੀ ਦਾ। ਕਿਉਂਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਜਿਸ ਵਕਤ ਨੂਰ ਜਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪ੍ਰਭਾਵਿਤ ਕਰਨ ਵਾਸਤੇ ਉਹਨਾਂ ਨੂੰ ਪਤਾ ਸੀ ਵੀ ਬਹੁਤ ਜ਼ਿਆਦਾ ਵਿਸ਼ਾਲ ਔਰਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਔਰ ਬਹੁਤ ਪ੍ਰਭਾਵਸ਼ਾਲੀ ਨੇ ਅਤੇ ਸੁੰਦਰ ਬਹੁਤ ਅਤੇ ਨੌਜਵਾਨ ਨੇ। ਜਹਾਂਗੀਰ ਬਾਦਸ਼ਾਹ ਪ੍ਰਭਾਵਿਤ ਹੋ ਚੁੱਕਾ ਸੀ, ਪਹਿਲੀ ਵਾਰੀ ਮਿਲਣ ਵਾਸਤੇ ਗਈ, 22 ਗੋਲੀਆਂ ਨੇ ਇਹਦਾ ਲਹਿੰਗਾ ਚੁੱਕਿਆ ਸੀ, ਜਿਹਦਾ ਜ਼ਿਕਰ ਕਵੀ ਸੰਤੋਖ ਸਿੰਘ ਜੀ ਇਕੱਲੇ ਇਕੱਲੇ ਦਾ ਸਾਰਾ ਜ਼ਿਕਰ ਕਰਦੇ, ਕਹਿੰਦੇ 22 ਗੋਲੀਆਂ ਨੇ ਇਹਦਾ ਲਹਿੰਗਾ ਸੋਨੇ ਦੀਆਂ ਤਾਰਾਂ ਦੀ ਨਿਕਾਸ਼ੀ ਕਰਕੇ ਤਿਆਰ ਕੀਤਾ ਗਿਆ, ਇਹਨੇ ਲਹਿੰਗਾ ਪਾਇਆ, ਦੁਨੀਆਂ ਦਾ ਬੇਸ਼ੁਮਾਰ ਹਾਰ ਸ਼ਿੰਗਾਰ ਇਹਨੇ ਧਾਰਨ ਕੀਤਾ ਸੀ, ਅਤੇ ਜਹਾਂਗੀਰ ਨੂੰ ਕਿਹਾ ਸੀ ਵੀ ਮੈਂ ਅਕੀਦੇ ਤੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਭਟਕਾ ਦਿਆਂ। ਜਵਾਨੀ ਦਾ ਅਹੰਕਾਰ ਸੀ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਿਰਾਜਮਾਨ ਹੋਏ ਅਤੇ ਇਹਨੇ ਆਪਣਾ ਉਸ ਵਕਤ ਪ੍ਰਭਾਵ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਵੀ ਮੈਂ ਸਤਿਗੁਰੂ ਨੂੰ ਆਪਣੇ ਤੋਂ ਪ੍ਰਭਾਵਿਤ ਕਰ ਦਿਆਂ, ਅਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕੋ ਸ਼ਬਦ ਆਖਿਆ ਸੀ। ਗੁਰੂ ਦੀ ਪਦਵੀ 'ਤੇ ਬੈਠੇ ਸਨ ਅਤੇ ਮਹਾਰਾਜ ਜੀ ਨੇ ਇੱਕ ਸ਼ਬਦ ਆਖਿਆ ਸੀ, ਨੂਰ ਜਹਾਂ ਜਿੰਨਾ ਸ਼ਿੰਗਾਰ ਅੱਜ ਤਨ 'ਤੇ ਕੀਤਾ, ਜੇ ਕਿਧਰੇ ਮਨ 'ਤੇ ਕੀਤਾ ਹੁੰਦਾ ਤਾਂ ਅੱਜ ਖੁਦਾ ਵਾਲੀ ਬਣ ਜਾਂਦੀ, ਅੱਜ ਰੱਬ ਵਾਲੀ ਬਣ ਜਾਂਦੀ। ਵੀ ਦੱਸਿਆ ਮਹਾਰਾਜ ਜੀ ਨੇ ਵੀ ਤਨ 'ਤੇ ਅਤੇ ਮਨ 'ਤੇ ਸ਼ਿੰਗਾਰ ਕਿਹੜਾ, ਮਨ ਦਾ ਸ਼ਿੰਗਾਰ ਦੱਸਿਆ? ਸਤਿਗੁਰੂ ਜੀ ਕਹਿੰਦੇ ਹਾਂ ਬਿਲਕੁਲ ਕਰ ਲੈਣਾ ਚਾਹੀਦਾ। ਮਨ 'ਤੇ ਸ਼ਿੰਗਾਰ ਕੀ ਹੈ? ਭੈਕੀਆਂ ਦੇ ਸਲਾਈਆਂ ਲੈਣੀ, ਸੁਰਮਾ ਅੱਖਾਂ ਵਿੱਚ ਜਿਹੜਾ ਪੈਣਾ ਹੈ ਉਹ ਭੈ ਦਾ ਪੈਣਾ ਚਾਹੀਦਾ ਹੈ, ਡਰ ਦਾ, ਸਤਿਗੁਰੂ ਸਾਹਿਬ ਜੀ ਦੀ ਭੈ ਭਾਵਨੀ ਦਾ। ਮਹਾਰਾਜ ਜੀ ਕਹਿਣ ਲੱਗੇ ਇਸ ਜੀਵਨ ਵਿੱਚ ਭੈਕੀਆਂ ਦੇ ਸਲਾਈਆਂ ਨੈਣੀ, ਭਾਵ ਕਾ ਕਰ ਸ਼ਿੰਗਾਰੋ, ਭਾਵਨਾ ਦਾ ਸ਼ਿੰਗਾਰ ਕਰੀਏ, ਤਾਂ ਸੁਹਾਗਣ ਜਾਣੀਆਂ ਲਾਗੀ ਜਾ ਸਹੁ ਧਰੇ ਪਿਆਰੇ। ਮਹਾਰਾਜ ਕਹਿਣ ਲੱਗੇ ਨੂਰ ਜਹਾਂ ਜੇ ਕਿਧਰੇ ਇੰਨਾ ਸ਼ਿੰਗਾਰ ਅੱਜ ਮਨ 'ਤੇ ਕੀਤਾ ਹੁੰਦਾ ਬੰਦਗੀ ਕਰਕੇ ਤਾਂ ਅੱਜ ਖੁਦਾ ਮਿਲ ਜਾਣਾ ਸੀ। ਖੜੀ ਖਲੋਤੀ ਦੇ ਨੇਤਰਾਂ ਦੇ ਵਿੱਚੋਂ ਬੈਰਾਗ ਨਿਕਲੇ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਅਤੇ ਇਹ ਵੀ ਕਵੀ ਜੀ ਨੇ ਲਿਖਿਆ ਵੀ ਉਸ ਵਕਤ ਬੇਟਾ ਕਹਿ ਕੇ ਪੁਕਾਰਿਆ, ਅੰਦਰ ਇੱਕਦਮ ਚਰਨਾਹਟ ਛਿੜ ਗਈ ਵੀ ਜਿਹਦੇ ਰੂਪ ਤੋਂ ਵੱਡੇ ਵੱਡੇ ਡੋਲ ਗਏ ਔਰ ਅੱਜ ਉਸੇ ਰੂਪ ਨੂੰ ਜਿਹੜਾ ਹੈ ਉਹ ਬੜੀ ਸੰਕੀਰਨਤਾ ਦੇ ਨਾਲ ਬੇਟਾ ਕਹਿ ਕੇ ਔਰ ਉਪਦੇਸ਼ ਦਿੱਤਾ। ਮਹਾਰਾਜ ਕਹਿਣ ਲੱਗੇ ਜਿਹੜੀ ਜੋਬਨ ਜਿਹੜੇ ਜੋਬਨ ਦਾ ਅਸੀਂ ਇਨਕਾਰ ਕਰ ਰਹੇ ਹਾਂ ਨਾ, ਮਿੱਥਿਆ ਹੈ। ਮਾਲ ਧਨ ਅਤੇ ਮਾਲ ਮਾਇਆ ਦਾ ਜ਼ਿਕਰ ਕਰਦੇ ਹਾਂ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਇਸ ਜੀਵਨ ਵਿੱਚ ਜੇ ਜ਼ਿਕਰ ਕਰੀਏ ਤਾਂ ਇਹ ਸਾਰਾ ਕੁਝ ਬਿਨਸ ਜਾਣ ਵਾਲਾ ਹੈ। ਸਤਿਗੁਰੂ ਸਾਹਿਬ ਤੋਂ ਪੁੱਛੀਏ, ਮਹਾਰਾਜ ਜੀ ਨੇ ਕਿਹਾ ਹਸਤ ਰੱਥ ਅਸਵ ਪਵਨ ਤੇਜ ਧਨੀ ਭੂਮਨ ਚਤੁਰਾਂਗਾ ਸੰਗ ਨਾ ਚਾਲਿਓ ਇਨ ਮੈਂ ਕਛੂ ਹੈ ਊਟ ਸਿਧਾਇਓ ਨਾਂਗਾ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਕੁਛ ਵੀ ਨਹੀਂ, ਇੱਥੋਂ ਤੱਕ ਇਸ ਗੱਲ ਦਾ ਜ਼ਿਕਰ ਹਸਤ ਹਾਥੀ ਰੱਥ ਰਥਵਾਨ ਅਸਵ ਪਵਨ ਤੇਜ, ਕਹਿੰਦੇ ਨੇ ਘੋੜੇ ਹੋਣ ਹਵਾ ਤੋਂ ਵੀ ਤੇਜ਼ ਚੱਲਦੇ ਹੋਣ, ਧਨੀ ਭੂਮਨ ਚਤੁਰਾਂਗਾ ਕਹਿੰਦੇ ਇੰਨਾ ਧਨੀ ਹੋਵੇ, ਚਾਰ ਤਰ੍ਹਾਂ ਦੀ ਫੌਜ ਹੋਵੇ, ਚਾਰ ਤਰ੍ਹਾਂ ਦੀ। ਪਹਿਲੇ ਤਰ੍ਹਾਂ ਦੀ ਫੌਜ ਦਾ ਜ਼ਿਕਰ ਹੈ ਜਿਹਦੇ ਵਿੱਚ ਪੈਦਲ ਸੈਨਾ, ਦੂਸਰੀ ਰੱਥਾਂ ਵਾਲੀ, ਤੀਸਰੀ ਹਾਥੀਆਂ ਵਾਲੀ ਅਤੇ ਚੌਥੀ ਘੋੜਿਆਂ ਵਾਲੀ। ਇੱਥੇ ਸਤਿਗੁਰੂ ਸਾਹਿਬ ਮਹਾਰਾਜ ਜ਼ਿਕਰ ਕਰਦੇ ਹਾਂ ਸਮਝਾਉਂਦੇ ਕਿ ਮਿੱਥਿਆ ਰਾਜ ਜੋਬਨ ਧਨ ਮਾਲ, ਧਨ ਮਾਲ ਮਾਇਆ ਰਾਜ ਮਿੱਥਿਆ ਹੈ। ਮਿੱਥਿਆ ਕਾਮ ਕ੍ਰੋਧ ਬਿਕਰਾਲ, ਸਤਿਗੁਰੂ ਕਹਿਣ ਲੱਗੇ ਕਾਮ ਮਿੱਥਿਆ ਹੈ,
ਕਿਸੇ ਹੱਦ ਤੱਕ ਸਰੀਰ ਫਿਰ ਵਾਸ਼ਨਾ ਤੋਂ ਨਿਵਿਰਤ ਹੋ ਜਾਂਦਾ ਹੈ, ਬੇਵੱਸ ਹੋ ਜਾਂਦਾ ਹੈ। ਕ੍ਰੋਧ ਕਿਸੇ ਵਕਤ ਹੈ ਤਾਂ ਬਹੁਤ, ਪਰ ਕ੍ਰੋਧ ਨੂੰ ਕਿਸੇ 'ਤੇ ਥੋਪਿਆ ਨਹੀਂ ਜਾ ਸਕਦਾ, ਕ੍ਰੋਧ ਨੂੰ ਕਿਸੇ 'ਤੇ ਲਾਗੂ ਨਹੀਂ ਕੀਤਾ ਜਾ ਸਕਦਾ। ਉਸ ਤੋਂ ਬਾਅਦ ਸਤਿਗੁਰੂ ਮਹਾਰਾਜ ਕਹਿੰਦੇ ਕਿ ਮਿੱਥਿਆ ਇਸ ਕਰਕੇ ਹੈ, ਬਿਕਰਾਲ, ਇਹਨਾਂ ਦਾ ਬੜਾ ਬਿਕਰਾਲ। ਬਿਕਰਾਲ ਦਾ ਅਰਥ ਹੁੰਦਾ ਕਿ ਜਿਹੜਾ ਭਿਆਨਕ ਰੂਪ ਦੇ ਵਿੱਚ ਪ੍ਰਗਟ ਹੋਵੇ, ਜਿਹਦਾ ਭੈ ਬੜਾ ਵਿਕਰਾਲ, ਬਹੁਤ ਡਰਾ ਦੇਣ ਵਾਲਾ ਹੋਵੇ। ਸਤਿਗੁਰੂ ਕਹਿੰਦੇ ਨੇ ਕਾਮ ਮਿੱਥਿਆ, ਕਾਮ ਕ੍ਰੋਧ ਬਿਕਰਾਲ। ਕਾਮ ਅਤੇ ਕ੍ਰੋਧ ਬੜਾ ਭਿਆਨਕ ਸਰੂਪ ਲੈ ਕੇ ਆਉਂਦੇ। ਸਤਿਗੁਰੂ ਸਾਹਿਬ ਕਹਿਣਗੇ ਮਿੱਥਿਆ ਇੱਕ ਸਮੇਂ ਦੀ, ਜੀਵਨ ਦੀ ਇੱਕ ਹੱਦ ਤੱਕ ਆਣ ਕੇ ਇਹ ਵੀ ਬੇਵੱਸ ਹੋ ਜਾਂਦਾ। ਮਿੱਥਿਆ ਰੱਥ, ਹਸਤੀ, ਅਸਵ, ਬਸਤਰਾ। ਮਹਾਰਾਜ ਜੀ ਕਹਿੰਦੇ ਬਸਤਰ, ਬਸਤਰ ਦਾ ਅਰਥ ਜਿਹੜੇ ਕੱਪੜੇ ਅਸੀਂ ਬਸਤਰਾ ਕੱਪੜੇ ਪਹਿਨਦੇ ਹਾਂ, ਅਸਵ ਘੋੜਾ। ਅਤੇ ਸਤਿਗੁਰੂ ਕਹਿਣਗੇ ਹਸਤੀ ਹਾਥੀ, ਰੱਥ ਜਿਨ੍ਹਾਂ ਦੇ ਉੱਪਰ ਸਵਾਰੀ ਕਰਕੇ ਜਾਇਆ ਜਾਂਦਾ ਮਿੱਥਿਆ ਹੈ। ਸਤਿਗੁਰੂ ਸਾਹਿਬ ਜੀ ਤੋਂ ਪੁੱਛੀਏ ਤੇ ਮਹਾਰਾਜ ਜੀ ਕਹਿਣ ਲੱਗੇ ਇਸ ਜੀਵਨ ਦੇ ਵਿੱਚ ਮਾਤੇ ਮਤੰਗ ਜਰੇ ਜਰ ਸੰਘ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਣ ਕੋ ਜਾਤ ਨਿਵਾਰੇ। ਭਾਰੀ ਪੁਜਾਣ ਕੇ ਭੂਪ ਭਲੀ ਵਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭੈ ਤੋ ਕਹਾ ਪਏ ਭੂਪਤ ਅੰਧ ਕੋ ਨਾਂਗੇ ਹੀ ਪਾਏ ਪਧਾਰੇ। ਜੀਤ ਫਿਰੈ ਸਭ ਦੇਸ਼ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀਪਦ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰ। ਫਿਰ ਮਹਾਰਾਜ ਜੀ ਕਹਿੰਦੇ ਮਿੱਥਿਆ ਰੰਗ ਸੰਗ ਮਾਇਆ ਪੇਖ ਹਸਤਾ। ਸਤਿਗੁਰੂ ਕਹਿੰਦੇ ਮਿੱਥਿਆ ਹੈ ਦੁਨਿਆਵੀ ਰੰਗਾਂ ਨਾਲ ਪ੍ਰੇਮ ਕਰਨਾ, ਮਾਇਆ ਨਾਲ, ਮਾਇਆ ਨੂੰ ਵੇਖ ਵੇਖ ਕੇ ਹੱਸਦਾ ਹੈ। ਜਿਵੇਂ ਦੁਨੀ ਚੰਦ ਆਪਣੇ ਚੁਬਾਰੇ 'ਤੇ ਲੱਗੇ ਸੱਤ ਝੰਡਿਆਂ ਨੂੰ ਵੇਖ ਵੇਖ ਕੇ ਹੱਸੀ ਜਾਂਦਾ ਸੀ ਪ੍ਰਸੰਨ ਵੀ ਮੈਂ 7 ਲੱਖ ਦਾ ਮਾਲਕ। ਸਤਿਗੁਰੂ ਨੇ ਸੂਈ ਫੜਾ ਕੇ ਉਪਦੇਸ਼ ਦੇ ਦਿੱਤਾ ਜੀ। ਮਹਾਰਾਜ ਜੀ ਕਹਿੰਦੇ ਵੀ ਅੱਜ ਸੂਈ ਪਰ ਲੋਕ ਚਲਾਵਾਂਗੇ। ਕਹਿੰਦਾ ਜੀ ਇਹ ਤਾਂ ਨਾਲ ਨਹੀਂ ਜਾਣੀ, ਸਰੀਰ ਵੀ ਨਹੀਂ ਜਾਣਾ, ਸੂਈ ਕਿੱਦਾਂ ਦਿਆਂਗਾ। ਮਹਾਰਾਜ ਕਹਿੰਦੇ ਜਿਹੜੇ 7 ਲਾਏ ਨੇ ਇਹ ਵੀ ਨਹੀਂ ਨਾਲ ਜਾਣੇ, ਜਿਨ੍ਹਾਂ ਵੱਲ ਵੇਖ ਕੇ ਚਾਹ ਕਰਦਾ ਨਾਲ ਕੀ ਜਾਏਗਾ। ਫਿਰ ਮਹਾਰਾਜ ਨੇ ਨਾਮ ਦਾ ਉਪਦੇਸ਼ ਦਿੱਤਾ। ਅੱਗੇ ਮਹਾਰਾਜ ਜੀ ਕਹਿੰਦੇ ਮਿੱਥਿਆ ਧਰੋਹ, ਕਿਸੇ ਨਾਲ ਧੋਖਾ ਕਰਨਾ ਵੀ ਕਿਸੇ ਹੱਦ ਤੱਕ ਹੈ, ਕਿਉਂਕਿ ਮਸਤਕ ਦੇ ਉੱਪਰ ਜੋ ਕੁਝ ਅਸੀਂ ਜੀਵਨ ਵਿੱਚ ਜਿਹੜਾ ਨਾ ਬੰਦਾ ਲੰਘਦਾ ਜੋ ਪੈਲੀ ਵਿੱਚ ਸੁੱਟ ਜਾਏ ਉਹ ਉੱਗ ਜਾਂਦਾ ਹੈ। ਕਿਸੇ ਵੇਲੇ ਬੰਦਾ ਕੋ ਖਾ ਕੇ ਗਿੜਕ ਕਿਤੇ ਸੁੱਟ ਦਿੰਦਾ ਉਹ ਵੀ ਉੱਗ ਜਾਂਦਾ ਹੈ। ਇਹਦਾ ਅਰਥ ਕਰਮ ਸ੍ਰੇਸ਼ਟ ਨੇ ਜੋ ਤੁਸੀਂ ਸੁਰਤ ਕਰਕੇ ਫੁਰਨਿਆਂ ਕਰਕੇ ਸਰੀਰ ਕਰਕੇ ਬੀਜੋਗੇ ਉਹ ਵੱਡਾ ਹੋ ਕੇ ਤੁਹਾਡੇ ਸਾਹਮਣੇ ਆਏਗਾ ਜ਼ਰੂਰ। ਕਰਮ ਬਹੁਤ ਬਲਵਾਨ ਹੈ। ਸਤਿਗੁਰੂ ਕਹਿੰਦੇ ਨੇ ਖੇਤ ਸਰੀਰ ਜੋ ਬੀਜੀਐ ਸੋ ਅੰਤ ਖਲੋਆ ਆਏ। ਮਿੱਥਿਆ ਮਹਾਰਾਜ ਜੀ ਕਹਿਣ ਲੱਗੇ ਧਰੋਹ, ਕਿਸੇ ਨਾਲ ਧੋਖਾ ਕਰਨਾ, ਇਹ ਵੀ ਨਾਸ਼ ਹੋ ਜਾਣਾ ਹੈ ਕਿਸੇ ਦਿਨ। ਕੋਸ਼ਿਸ਼ ਇਹ ਹੋਵੇ, ਆਪਾਂ ਦੇ ਇੱਕ ਸ਼ਬਦ ਵਰਤਦੇ ਕਿਸੇ ਨੂੰ ਧੋਖਾ ਦੇਣਾ, ਕਿਸੇ ਨਾਲ ਈਰਖਾ ਕਰਨੀ, ਦਵੈ ਕਰਨੀ, ਜੀਵਨ ਵਿੱਚ ਇਹ ਬਹੁਤ ਨਿਰੰਤਰ ਚੱਲਦਾ ਪਿਆ ਹੈ। ਪਰ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ 100 ਦਿਨ ਚੋਰ ਦਾ ਅਤੇ 1 ਦਿਨ ਸਾਧ ਦਾ। ਕੋਸ਼ਿਸ਼ ਕਰੀਏ ਵੀ ਸਾਧ ਦਾ ਦਿਨ ਆਉਣ ਤੋਂ ਪਹਿਲਾਂ ਭਲਾ ਕਰ ਲਈਏ। ਜਿੱਦਣ ਉਹਦਾ ਦਿਨ ਆ ਗਿਆ ਫਿਰ ਬਖਸ਼ਣਾ ਨਹੀਂ। ਦਰਖਤ ਉੱਗਣ ਤੋਂ ਪਹਿਲਾਂ ਬੀਜ ਨਸ਼ਟ ਹੋਣਾ ਚਾਹੀਦਾ ਹੈ, ਨਹੀਂ ਤਾਂ ਜੇ ਉੱਗ ਪਿਆ ਤਾਂ ਉਹਨੂੰ ਫਲ ਵੀ ਲੱਗੇਗਾ ਔਰ ਖਾਣਾ ਪਏਗਾ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਵੀ ਮਿੱਥਿਆ ਧਰੋਹ ਮੋਹ ਅਭਿਮਾਨ ਅਹੰਕਾਰ ਕਰਨਾ, ਮਿੱਥਿਆ ਆਪਸ ਉੱਪਰ ਕਰਤ ਗੁਮਾਨ। ਆਪਸ ਵਿੱਚ ਹੀ 4 ਬੰਦੇ ਖਲੋਤੇ ਅਤੇ ਆਪਣੇ ਹਉਮੈ ਨੂੰ ਦੁਨੀਆਂ ਦੇ ਸਾਹਮਣੇ ਪ੍ਰਗਟ ਕਰਨਾ, ਹੰਗਤਾਂ ਨੂੰ ਦੁਨੀਆਂ ਦੇ ਸਾਹਮਣੇ ਰੱਖਣਾ, ਸਤਿਗੁਰੂ ਕਹਿੰਦੇ ਨੇ ਸਾਰਾ ਕੁਝ ਮਿੱਥਿਆ। ਫਿਰ ਮਹਾਰਾਜ ਅਸਥਿਰ ਕੀ ਹੈ? ਸਤਿਗੁਰੂ ਜੀ ਕਹਿੰਦੇ ਅਸਥਿਰ ਇਹ ਚੀਜ਼ ਸਥਿਰ ਹੈ। ਕਿਹੜੀ ਮਹਾਰਾਜ? ਸਤਿਗੁਰੂ ਕਹਿਣ ਲੱਗੇ ਅਸਥਿਰ ਭਗਤ ਭਗਤੀ। ਤੱਤੇ ਨੂੰ ਸਹਿਰੀ ਲੱਗੀ ਹੈ ਨਾ, ਅਸਥਿਰ ਹੈ ਕੀ ਮਹਾਰਾਜ? ਭਗਤ ਪੱਪਾ, ਭੱਬਾ ਗੱਗਾ ਅਤੇ ਤੱਤੇ ਨੂੰ ਸਹਿਰੀ ਭਗਤੀ। ਅਸਥਿਰ ਭਗਤ ਸਾਧ ਕੀ ਸਰਣ? ਮਹਾਰਾਜ ਕਹਿਣਗੇ ਸਭ ਤੋਂ ਪਹਿਲਾਂ ਤਾਂ ਸਥਿਰ ਹੈ ਭਗਤੀ, ਫਿਰ ਇੱਥੇ ਸਾਧ ਜਨਾ ਗੁਰਮੁਖ ਅਭਿਆਸੀਆਂ ਦੀ ਸੰਗਤ ਦੇ ਵਿੱਚ ਜਾ ਕੇ ਸ਼ਰਨ ਲੈਣੀ, ਸਤ ਸੰਗਤ ਵਿੱਚ ਬੈਠਣਾ,
ਵਿਦਵਾਨਾਂ ਨੇ ਇੱਥੇ ਸਾਧ ਸ਼ਬਦ ਗੁਰੂ ਵਾਸਤੇ ਵੀ ਵਰਤਿਆ ਹੈ, ਉਹਦੀ ਗੁਰੂ ਦੀ ਸ਼ਰਨ ਵਿੱਚ ਚਲੇ ਜਾਣਾ। ਅਤੇ ਫਿਰ ਸਤਿਗੁਰੂ ਮਹਾਰਾਜ ਕਹਿਣ ਲੱਗੇ, ਜਿਹੜੀ ਭਗਤੀ ਹੈ ਉਹ ਸਾਧੂ ਪੁਰਖਾਂ ਦੀ ਸੰਗਤ ਵਿੱਚ, ਸੱਤ ਸੰਗੀਆਂ ਦੀ ਸੰਗਤ ਵਿੱਚ ਬੈਠ ਕੇ ਭਰਪੂਰ ਪ੍ਰਾਪਤ ਹੋ ਜਾਂਦੀ। ਨਾਨਕ ਜਪ ਜਪ ਜੀਵੈ ਹਰ ਕੇ ਚਰਨ। ਮਹਾਰਾਜ ਜੀ ਕਹਿੰਦੇ, ਹੇ ਨਾਨਕ ਜੀ, ਮੈਂ ਜਿਉਂਦਾ ਹੀ ਤਾਂ ਹਾਂ, ਤੁਹਾਡੇ ਸ਼ਬਦ ਰੂਪੀ ਚਰਨਾਂ ਨੂੰ ਜਪ ਜਪ ਕੇ ਮੇਰਾ ਜੀਵਨ ਹੈ, ਮੈਂ ਜਿਉਂਦਾ ਹਾਂ, ਮੇਰੀ ਜੀਵਨ ਸ਼ੈਲੀ ਹੈ, ਮੇਰਾ ਜੀਵਨ ਮੇਰੀ ਹੋਂਦ ਹੀ ਕੇਵਲ ਤੁਹਾਡੇ ਕਰਕੇ। ਸਤਿਗੁਰੂ ਸਾਹਿਬ ਮਹਾਰਾਜ ਇੱਥੇ ਕਿਰਪਾ ਕਰਨ ਕਿ ਸਾਡੇ ਜੀਵਨ ਦੀ ਇਹ ਅਵਸਥਾ ਗੁਰੂ ਸਾਹਿਬ ਜੀ ਦੇ ਦਰ ਤੋਂ ਪ੍ਰਮਾਣਿਤ ਅਵਸਥਾ ਵਿੱਚ, ਸਤਿਗੁਰੂ ਜੀ ਦੇ ਦਰ ਤੋਂ ਪਾਸ ਹੋ ਜਾਵੇ, ਵੀ ਆਹ ਗੱਲਾਂ ਜਿਹੜੀਆਂ ਨੇ ਕੋਸ਼ਿਸ਼ ਕਰ ਸਕੀਏ ਵੀ ਨਾ ਹੋ ਸਕਣ ਸਾਡੇ ਜੀਵਨ ਵਿੱਚ, ਜਿਹੜੀਆਂ ਮਹਾਰਾਜ ਜੀ ਨੇ ਮਿੱਥਿਆ ਆਖੀਆਂ। ਔਰ ਅਗਲੀ ਵਿਚਾਰ ਮੈਂ ਆਪ ਜੀ ਦੇ ਸਨਮੁੱਖ ਰੱਖਣ ਲੱਗਾ। ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਦੇ ਕਾਰਨ, ਸਭ ਤੋਂ ਪਹਿਲਾ ਕਾਰਨ, ਉਹਨਾਂ ਦਾ ਵਿਸਥਾਰ ਵੀ ਆਪਾਂ ਨਾਲ ਨਾਲ ਕਰਾਂਗੇ। ਸਭ ਤੋਂ ਪਹਿਲਾ ਕਾਰਨ ਹੈ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਧਰਮ ਦੇ ਪ੍ਰਚਾਰ ਖੇਤਰ ਦੇ ਵਿੱਚ ਤਤਪਰ ਹੋਣਾ, ਔਰ ਦਸਵੰਧ ਦੀ ਪ੍ਰਕਿਰਿਆ ਨੂੰ ਹੋਰ ਤੇਜ਼ ਕਰਕੇ ਕੁਝ ਅਸਥਾਨਾਂ ਦੀ ਸਥਾਪਨਾ ਕਰਨੀ, ਜਿਵੇਂ ਤਰਨ ਤਾਰਨ ਸਾਹਿਬ ਦੀ ਧਰਤੀ 'ਤੇ ਪ੍ਰਚਾਰ ਪ੍ਰਸਾਰ ਦਾ ਅਸਰ ਕੀ ਹੈ। ਤਰਨ ਤਾਰਨ ਸਾਹਿਬ ਦੀ ਧਰਤੀ 'ਤੇ ਇੱਕ ਏਡਾ ਵੱਡਾ ਕੋੜੀ ਆਸ਼ਰਮ ਖੋਲ੍ਹ ਦੇਣਾ, ਔਰ ਇੱਥੇ ਵੱਡਾ ਸਰੋਵਰ, ਜਾਤ ਅਤੇ ਬਰਾਦਰੀ ਦੀ ਪ੍ਰਕਿਰਿਆ ਨੂੰ ਤੋੜ ਦੇਣ ਵਾਲਾ ਉਹ ਤਰਨ ਤਾਰਨ ਸਾਹਿਬ ਦਾ ਅਸਥਾਨ, ਜਿੱਥੇ ਦੁਨੀਆ ਦਾ ਪਹਿਲਾ ਕੋੜੀ ਆਸ਼ਰਮ, ਜਿੱਥੇ ਸਿੱਖ ਕੋੜੀਆਂ ਦੀ ਸੰਭਾਲ ਕਰਦੇ। ਸਰਕਾਰ ਲਾਹੌਰ ਤੋਂ ਚੱਲਦੀ ਹੈ, ਉਦੋਂ ਸਰਕਾਰ ਕੋਲ ਏਡਾ ਪ੍ਰਬੰਧ ਨਹੀਂ। ਲਾਹੌਰ ਦੀ ਧਰਤੀ 'ਤੇ ਗਿਲਟੀ ਦਾ ਰੋਗ ਸੀ, ਗਿਲਟੀ ਦੇ ਰੋਗ ਨੂੰ ਇੰਨਾ ਕੁ ਜ਼ਿਆਦਾ ਉਸ ਵਕਤ ਜਿਹੜਾ ਸੀ ਉਹ ਸਮਾਂ ਮਿਲਿਆ ਫੈਲਣ ਦਾ, ਵੀ ਸ਼ਮਸ਼ਾਨ ਘਾਟ ਅਤੇ ਕਬਰਿਸਤਾਨ, ਸ਼ਮਸ਼ਾਨ ਘਾਟ ਵਿੱਚ ਸੰਸਕਾਰ ਕਰਨ ਦੀ ਜਗ੍ਹਾ ਨਹੀਂ, ਔਰ ਕਬਰਿਸਤਾਨ ਵਿੱਚ ਕਬਰਾਂ ਪੁੱਟਣ ਵਾਲਿਆਂ ਦੇ ਕੋਲ ਵੀ ਸਮਾਂ ਨਹੀਂ ਹੈ। ਗਿਲਟੀ ਦਾ ਰੋਗ ਲਾਹੌਰ ਦੀ ਧਰਤੀ 'ਤੇ ਗਿਆ, ਅਤੇ ਸਤਿਗੁਰੂ ਸਾਹਿਬ ਮਹਾਰਾਜ ਲੰਗਰ ਪ੍ਰਸ਼ਾਦਾ ਅਤੇ ਵੈਦ ਲੈ ਕੇ ਆਪ ਲਾਹੌਰ ਦੀ ਧਰਤੀ 'ਤੇ ਵਿਚਰ ਰਿਹਾ। ਲਾਹੌਰ ਸਾਰਾ ਸਤਿਗੁਰੂ ਤੋਂ ਪ੍ਰਭਾਵਿਤ ਹੁੰਦਾ ਹੈ। ਲਾਹੌਰ ਦੀਆਂ ਜੜ੍ਹਾਂ ਵਿੱਚ ਸਤਿਗੁਰੂ ਸਾਹਿਬ ਜੀ ਨੇ ਪ੍ਰੇਮ ਦਾ ਪਾਣੀ ਇੰਨਾ ਕੁ ਪਾ ਦਿੱਤਾ ਸੀ ਕਿ ਲਾਹੌਰ ਦੀ ਧਰਤੀ ਤੋਂ ਜਿਹੜਾ ਸੀ ਉਹ ਸਿੱਖੀ ਦਾ ਬਾਗ ਬੇਅੰਤ ਵੱਡੇ ਤਲ 'ਤੇ ਪ੍ਰਫੁੱਲਿਤ ਹੋਣ ਲੱਗਾ, ਜਿਹਦੇ ਤੋਂ ਜਹਾਂਗੀਰ ਬਾਦਸ਼ਾਹ ਇਸ ਗੱਲ ਤੋਂ ਪ੍ਰਭਾਵਿਤ ਸੀ। ਔਰ ਫਿਰ ਅਗਲਾ ਕਾਰਨ ਸੀ ਛੇਹਰਟਾ ਸਾਹਿਬ ਦੀ ਆਰੰਭਤਾ ਕਰਨੀ, ਛੇਹਰਟਾ ਸਾਹਿਬ ਦਾ ਪਾਵਨ ਅਸਥਾਨ। ਔਰ ਆਪ ਜੀ ਨੂੰ ਸ਼ਾਇਦ ਪਤਾ ਹੋਵੇ ਕਿ ਛੇਹਰਟਾ ਸਾਹਿਬ ਦਾ ਇਲਾਕਾ ਜਿਸ ਵਕਤ, ਔਰ ਇੱਥੋਂ ਲਾਹੌਰ ਵੀ ਬਹੁਤ ਨੇੜੇ ਹੈ, ਔਰ ਜ਼ਿਆਦਾਤਰ ਇਹ ਇਲਾਕਾ ਜਿਹੜਾ ਸੀ ਉਹ ਬ੍ਰਾਹਮਣਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ। ਸਤਿਗੁਰੂ ਸਾਹਿਬ ਨੇ ਛੇਹਰਟਾਂ ਵਾਲਾ ਖੋਲਵਾਇਆ ਸੀ ਵੀ ਇੱਥੋਂ ਕੋਈ ਵੀ ਆਣ ਕੇ ਛੂਤ ਛਾਤ ਜਾਤ ਬਰਾਦਰੀ ਦੀ ਵਿਰੋਧਤਾ ਤੋਂ ਬਗੈਰ ਇੱਥੇ ਆਣ ਕੇ ਜਲ ਛੱਕ ਸਕੇ। ਛੇਹਰਟਾਂ ਚੱਲਦੀਆਂ ਸੀ ਲਗਾਤਾਰ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਉਸ ਤੋਂ ਬਾਅਦ ਜਿਸ ਵਕਤ ਪ੍ਰਚਾਰ ਪ੍ਰਸਾਰ ਦੇ ਵਿੱਚ ਵਾਧਾ ਹੁੰਦਾ ਹੈ ਅਤੇ ਇੱਕ ਬਹੁਤ ਵੱਡਾ ਵਪਾਰੀ ਜਿਹੜਾ ਲਾਹੌਰ ਦੀ ਧਰਤੀ ਦਾ ਹੈ ਭਾਈ ਬੁੱਧੂ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਸਮਰਪਿਤ ਹੋ ਜਾਂਦਾ। ਇੱਕ ਹੋਰ ਕਾਰਨ, ਕੱਟੜ ਮੁਸਲਮਾਨ ਵਜ਼ੀਰ ਖਾਨ, ਪ੍ਰਚਾਰ ਪ੍ਰਸਾਰ ਦਾ ਮੈਂ ਆਪ ਜੀ ਦੇ ਸਨਮੁੱਖ ਜ਼ਿਕਰ ਕਰ ਰਿਹਾ, ਬੜਾ ਕੱਟੜ ਹੈ ਵਜ਼ੀਰ ਖਾਨ, ਉਹਦੇ ਪੇਟ ਦੇ ਵਿੱਚ ਜਿਹੜਾ ਹੈ ਉਹਨੂੰ ਉਧਰ ਰੋਗ ਹੈ। ਉਧਰ ਰੋਗ ਇਸ ਤਰ੍ਹਾਂ ਦਾ ਸੀ ਵੀ ਜਦੋਂ ਉਹ ਪਾਣੀ ਪੀਂਦਾ ਸੀ, ਕੋਈ ਚੀਜ਼ ਛੱਕਦਾ ਸੀ ਤੇ ਉਹ ਪਾਣੀ ਨਾਲ ਸਾਰਾ ਪੇਟ ਭਰ ਜਾਂਦਾ ਸੀ, ਔਰ ਪਾਣੀ ਨਾਲ ਸਾਰਾ ਪੇਟ ਭਰਦਾ ਸੀ। ਉਹਨੇ ਦੁਨੀਆ ਦੇ ਹਰੇਕ ਵੈਦ ਤੋਂ ਦਵਾਈ ਖਾਧੀ ਸੀ, ਪਰ ਜਦੋਂ ਉਹ ਅੰਮ੍ਰਿਤਸਰ ਦੀ ਧਰਤੀ 'ਤੇ ਆਣ ਕੇ ਉਹਨੇ ਸੇਵਾ ਕੀਤੀ ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ ਤੋਂ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਦਰ ਤੋਂ ਆਣ ਕੇ ਉਹਦੇ ਪੇਟ ਦਾ ਰੋਗ ਠੀਕ ਹੋਇਆ। ਹੋਇਆ ਵੀ ਕਿਵੇਂ? ਗੁਰੂ ਅਰਜਨ ਦੇਵ ਜੀ ਨੂੰ ਮਿਲੇ ਵੀ ਮੇਰਾ ਰੋਗ ਠੀਕ ਕਰ ਦਿਓ, ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਬਾ ਬੁੱਢਾ ਸਾਹਿਬ ਸੇਵਾ ਕਰ ਰਹੇ ਆ, ਸਰੋਵਰ 'ਚ ਜਾਓ ਉਹਨਾਂ ਕੋਲ।
ਬਾਬਾ ਬੁੱਢਾ ਸਾਹਿਬ ਨੇ ਟੋਕਰੀ ਚੁੱਕੀ ਹੋਈ ਖਾਲੀ ਕਰਕੇ ਆ ਰਹੇ ਸੀ, ਸਰੋਵਰ ਦੀ ਮਿੱਟੀ ਸੁੱਟ ਰਹੇ ਸੀ, ਅਤੇ ਵਜ਼ੀਰ ਖਾਨ ਆਣ ਕੇ ਕਹਿੰਦਾ ਬਾਬਾ ਬੁੱਢਾ ਸਾਹਿਬ ਜੀ ਨੂੰ ਮਿਲਣਾ। ਸਿੱਖਾਂ ਕਿਹਾ ਵੀ ਉਹ ਸੇਵਾ ਕਰ ਰਿਹਾ, ਜਾ ਕੇ ਕੋਲ ਕਹਿੰਦਾ ਵੀ ਥੋੜ੍ਹੀ ਜਿਹੀ ਦੂਰੀ 'ਤੇ ਖਲੋਤਾ, ਕਹਿੰਦਾ ਜੀ ਮੇਰਾ ਰੋਗ ਠੀਕ ਕਰ ਦਿਓ ਬਾਬਾ ਜੀ, ਮੈਨੂੰ ਗੁਰੂ ਅਰਜਨ ਦੇਵ ਜੀ ਨੇ ਤੁਹਾਡੇ ਕੋਲ ਭੇਜਿਆ ਵੀ ਬਾਬਾ ਬੁੱਢਾ ਜੀ ਤੇਰਾ ਰੋਗ ਪੇਟ ਦਾ ਠੀਕ ਕਰ ਦੇਣਗੇ। ਟੋਕਰਾ ਸਿਰ 'ਤੇ ਸੀ, ਸਿਰ ਤੋਂ ਖੱਬੇ ਹੱਥ ਨਾਲ ਟੋਕਰਾ ਲਾ ਕੇ ਵਗਾਤਾ ਢਿੱਡ 'ਤੇ ਮਾਰਿਆ, ਕਹਿੰਦੇ ਜਾ ਚਲਾ ਜਾ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੋਂ ਵੱਡਾ ਕੌਣ ਹੈ ਇੱਥੇ, ਮੈਂ ਕੌਣ ਹਾਂ ਤੇਰਾ ਰੋਗ ਠੀਕ ਕਰਨ ਵਾਲਾ। ਪੇਟ ਦੇ ਉੱਪਰ ਇੱਕਦਮ ਜਦੋਂ ਟੋਕਰਾ ਵੱਜਾ, ਸਾਰਾ ਪਾਣੀ ਪੇਟ ਤੋਂ ਜਿਹੜਾ ਸੀ ਉਹ ਮਲ ਕਿਰਿਆ ਰਾਹੀਂ ਬਾਹਰ ਆ ਗਿਆ, ਅਤੇ ਉਸ ਦਿਨ ਤੋਂ ਬਾਅਦ ਉਹਨੇ ਕਈ ਦਿਨ ਰਹਿ ਕੇ ਦਰਬਾਰ ਸਾਹਿਬ ਦੀ ਧਰਤੀ 'ਤੇ ਸੇਵਾ ਕੀਤੀ, ਅਤੇ ਬਾਬਾ ਬੁੱਢਾ ਸਾਹਿਬ ਜੀ ਦੇ ਅੱਗੇ ਹੱਥ ਜੋੜ ਕੇ ਕਹਿੰਦਾ ਤੁਸੀਂ ਤਰਸ ਕੀਤਾ, ਅਤੇ ਬਾਂਹ ਫੜ ਕੇ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਜਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰ, ਅਤੇ ਨਾਲੇ ਜਾ ਕੇ ਕਹਿ ਦੇਈਂ ਵੀ ਬਾਬਾ ਬੁੱਢਾ ਸਾਹਿਬ ਕਹਿੰਦੇ ਸੀ ਕੰਮ ਆਪ ਕਰ ਦਿਓ ਅਤੇ ਵਡਿਆਈ ਸਿੱਖਾਂ ਨੂੰ ਦਿੰਦੇ ਹੋ। ਸਤਿਗੁਰੂ ਉਸ ਦਿਨ ਤੋਂ ਫਿਰ ਜਿਹੜੀ ਜਹਾਂਗੀਰ ਦੀ ਨਿੱਜੀ ਕਚਹਿਰੀ ਸੀ ਨਾ ਨਿੱਜੀ, ਔਰ ਉਹ ਮੰਤਰੀ ਮੰਡਲ ਦੇ ਵਿੱਚ ਵੀ ਫਿਰ ਵੱਡੇ ਤਲ 'ਤੇ ਪ੍ਰਭਾਵ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਚੱਲਣ ਲੱਗ ਪਿਆ। ਇਹਨਾਂ ਦਿਨਾਂ ਵਿੱਚ ਹੀ ਫਿਰ ਇੱਕ ਦੂਸਰਾ ਕਾਰਨ ਵਾਪਰਦਾ ਹੈ। ਨਕਸ਼ਬੰਦੀ ਸਿਲਸਿਲੇ ਦਾ ਮੁਖੀ ਸ਼ੇਖ ਅਹਿਮਦ ਸ਼ਾਹ ਸਰਹਿੰਦੀ ਸ਼ੇਖ ਬੁਖਾਰੀ ਦੌੜਿਆ ਹੋਇਆ ਆਉਂਦਾ ਜਹਾਂਗੀਰ ਦੀ ਕਚਹਿਰੀ ਵਿੱਚ, ਅਤੇ ਉਂਗਲ ਕਰਕੇ ਕਹਿੰਦਾ ਤੈਨੂੰ ਕਚਹਿਰੀ ਦੇ ਵਿੱਚ ਇੱਥੇ ਇਸ ਰਾਜ ਤਖ਼ਤ 'ਤੇ ਬਿਠਾਉਣ ਵਾਲਾ ਕੌਣ ਹੈ? ਉਹਨੇ ਕਿਹਾ ਜੀ ਸੁਲਤਾਨ ਸਾਹਿਬ ਤੁਸੀਂ ਹੋ, ਪੀਰ ਜੀ ਤੁਸੀਂ ਹੋ, ਕਿਉਂਕਿ ਸ਼ੇਖ ਅਹਿਮਦ ਸ਼ਾਹ ਸਰਹਿੰਦੀ ਸ਼ੇਖ ਬੁਖਾਰੀ ਜਿਹੜਾ ਹੈ ਇਹ ਇਸ ਗੱਲ ਦਾ ਦਾਅਵਾ ਲਿਖਤੀ ਰੂਪ ਦੇ ਵਿੱਚ ਲੈਣਾ ਚਾਹੁੰਦਾ ਸੀ ਵੀ ਮੈਂ ਮੁਹੰਮਦ ਸਾਹਿਬ ਦਾ 100 ਸਾਲਾਂ ਬਾਅਦ ਜਿਹੜਾ ਇਸਲਾਮ ਨੂੰ ਇੱਕ ਅਵਤਾਰ ਮਿਲਦਾ ਹੈ ਮੈਂ ਉਹ ਹਾਂ ਅਤੇ ਧਰਮ ਦਾ ਪ੍ਰਚਾਰ ਕਰਨਾ ਹੈ। ਉਹ ਕਹਿੰਦਾ ਵੀ ਤੇਰੇ ਰਾਜ ਵਿੱਚ ਇਹ ਕਿਹਾ ਸੀ ਸ਼ਰ੍ਹਾ ਕਾਇਮ ਹੋਏਗੀ, ਪਰ ਤੇਰੇ ਰਾਜ ਦੇ ਵਿੱਚ ਮੁਸਲਮਾਨ ਵੀ ਜਾ ਕੇ ਸਿੱਖ ਬਣਨੇ ਸ਼ੁਰੂ ਹੋ ਗਏ, ਤੇਰੇ ਰਾਜ ਤਖ਼ਤ ਨੂੰ ਫਿਰ ਇਹ ਬਹੁਤ ਵੱਡਾ ਲਾਲਚਨ ਨਹੀਂ ਹੈ? ਉਹ ਕੀ ਉਹਨੇ ਕੁਝ ਆਖਿਆ, ਫਿਰ ਉੱਥੇ ਹੀ ਬੈਠਿਆ ਨੇ ਜਹਾਂਗੀਰ ਬਾਦਸ਼ਾਹ ਨੇ ਆਪ ਤੁਝ ਕੇ ਜਹਾਂਗੀਰੀ ਰੋਜ਼ਨਾਮਚੇ ਵਿੱਚ ਲਿਖਿਆ ਸੀ ਕਿ ਅਰਜੁਨ ਨਾਮੀ ਹਿੰਦੂ ਬਿਆਸਾ ਦਰਿਆ ਦੇ ਪਾਰਲੇ ਪਾਸੇ ਆਪਣੀ ਗੱਦੀ 5 ਪੀੜ੍ਹੀਆਂ ਤੋਂ ਚਲਾ ਰਿਹਾ, ਜਾਂ ਮੇਰਾ ਜੀ ਕਰਦਾ ਨੂੰ ਆਪਣੇ 'ਚ ਜਜ਼ਬ ਕਰ ਲਵਾਂ, ਲੀਨ ਕਰ ਲਵਾਂ ਅਤੇ ਜਾਂ ਉਹਨੂੰ ਮਿਟਾ ਦਿਆਂ, ਖਤਮ ਕਰ ਦਿਆਂ, ਫਿਰ ਇੱਥੋਂ ਕਾਰਵਾਈ ਅੱਗੇ ਚੱਲਣੀ ਹੈ। ਸਤਿਗੁਰੂ ਸਾਹਿਬ ਮਹਾਰਾਜ ਦੇ ਪਹਿਲਾ ਕਾਰਨ ਪ੍ਰਚਾਰ ਪ੍ਰਸਾਰ ਦਾ ਹੈ। 2-3 ਚੀਜ਼ਾਂ ਇਹਦੇ ਵਿੱਚ ਹੋਰ ਆਪਾਂ ਨੋਟ ਕਰਾਂਗੇ, ਸਤਿਗੁਰੂ ਜੀ ਕਿਰਪਾ ਕਰਨ। ਇੰਨੀ ਕੁ ਹਾਜ਼ਰੀ ਆਪ ਸਮੂਹ ਸਾਧ ਸੰਗਤ ਜੀ ਨੇ ਪ੍ਰਵਾਨ ਕਰਨੀ, ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ, ਕਰੋ ਕਿਰਪਾ, ਬਖਸ਼ੋ ਅਸੀਸ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾ ਸਨ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੱਡ ਗ੍ਰੰਥੀ ਸਾਹਿਬਾਨ ਗਿਆਨੀ ਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਡਾਕੀ ਜੱਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਉਹ ਆਪ ਸੰਗਤਾਂ ਨੂੰ 7:20 ਤੱਕਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। 7:20 ਤੋਂ ਲੈ ਕੇ 8 ਵਜੇ ਤੱਕਰ ਸਤਿਕਾਰਯੋਗ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ, ਉਹ ਆਪ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ। ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਸਤਿਗੁਰਾਂ ਦੇ ਪਾਵਨ ਦਰਬਾਰਾਂ ਵਿੱਚ ਸੱਜੇ ਰਹਿਣ ਦੀ ਕਿਰਪਾਲਤਾ ਕਰਨੀ ਜੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਿੱਤਰ ਹਜ਼ੂਰੀ ਵੀ ਜੁੜ ਬੈਠੀ ਗੁਰੂ ਸਾਹਿਬ ਸਿੰਘ ਜੀ ਆਪ ਜੀ ਬੜੇ ਹੀ ਪਿਆਰ ਦੇ ਨਾਲ ਸਤਿਗੁਰਾਂ ਦੇ ਪਾਵਨ ਬਾਣੀ ਸਰਵ ਕਰ ਰਹੇ ਸੀ। ਸੋ ਜਿੰਨਾ ਸਮਾਂ ਕੀਰਤਨ ਦੇ ਸਮੇਂ ਦੀ ਸਮਾਪਤੀ ਹੈ ਜੀ, ਹੁਣ ਬੜੇ ਹੀ ਸਤਿਕਾਰਯੋਗ ਬਾਬਾ ਜੀ ਸਾਡੇ ਵਿਚਕਾਰ ਪਹੁੰਚ ਚੁੱਕੇ ਹਨ। ਅਗਲੇ ਸਮੇਂ ਵਾਸਤੇ ਉਹਨਾਂ ਨੇ ਹਾਜ਼ਰੀ ਭਰਨੀ ਹੈ। ਸੋ ਦਸਰੇ ਦਿਨ ਹੀ ਹਾਜ਼ਰੀ ਪ੍ਰਵਾਨ ਕਰਨੀ ਜੀ। ਬੁਲਾਓ ਜੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾਇਆ ਸਨ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ ਸਮੁੱਚੇ ਜਥੇ ਦਾ। ਹੁਣ ਮੈਂ ਬੇਨਤੀ ਕਰਦਾ, ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੇ ਮਹਾਨ ਵਿਦਵਾਨ, ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਬਾਬਾ ਜੀ, ਉਹ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ ਜੀ। ਸੋ ਸਾਰੀਆਂ ਸੰਗਤਾਂ ਵੱਲੋਂ, ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਐਂ ਕਹਿੰਦੇ ਹਾਂ ਜਿਨ੍ਹਾਂ ਨੇ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਆਪ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣ ਆਏ ਨੇ। ਸੋ ਸਾਰੀਆਂ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਸਾਰੀਆਂ ਸੰਗਤਾਂ ਚਰਨਾਂ ਵਿੱਚ ਬੇਨਤੀ ਹੈ ਕਿ ਐਤਵਾਰ ਤੱਕ ਸਤਿਕਾਰਯੋਗ ਬਾਬਾ ਜੀ ਆਪ ਸੰਗਤਾਂ ਨੂੰ ਹਰ ਰੋਜ਼ ਇਸੇ ਟਾਈਮ 'ਤੇ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਇਆ ਕਰਨਗੇ। ਸਾਰੀਆਂ ਸੰਗਤਾਂ ਨੇ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੇਖੇ ਵਾਂ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀ ਬੇਸਮਾਰ ਅਥਾਹ ਅਗੰਤ ਅਤੁਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ। ਮੂਕ ਉਚਰੈ ਸ਼ਾਸਤਰ ਖੱਟ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਵਾਇਮਾਨ ਗੁਰੂ ਖਾਲਸਾ ਜੀ ਆਪ ਜੀ ਨੇ ਸੰਧਿਆ ਸਮੇਂ ਦੇ ਸਜੇ ਹੋਏ ਦੀਵਾਨ ਵਿੱਚ ਪਹੁੰਚਣਾ ਕੀਤਾ ਹੈ। ਗੁਰੂ ਘਰ ਦੇ ਹਜ਼ੂਰੀ ਰਾਗੀ ਸਿੰਘ ਸਾਹਿਬਾਨ ਕੀਰਤਨ ਦੁਆਰਾ ਆਪ ਜੀ ਨੂੰ ਨਿਹਾਲ ਕਰ ਰਹੇ ਸਨ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜਿੱਥੇ ਸਤਿਗੁਰੂ ਗਿਆਰਵੇਂ ਸਰੂਪ ਦੇ ਅੰਦਰ ਜੋ ਜੋਤ ਦਸਾਂ ਸਰੂਪਾਂ ਵਿੱਚ ਵਰਤੀ ਉਹ ਗਿਆਰਵੇਂ ਥਾਂ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਭਾਇਮਾਨ ਹੈ। ਗੁਰੂ ਗ੍ਰੰਥ ਕਲਯੁਗ ਭਇਓ ਸ਼੍ਰੀ ਗੁਰੂ ਰੂਪ ਮਹਾਨ, ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ। ਜੋ ਮੁਝ ਬਚਨ ਸੁਣਨ ਕੀ ਚਾਹੇ, ਗ੍ਰੰਥ ਵਿਚਾਰ ਸੁਣੋ ਚਿੱਤ ਲਾਏ। ਸਤਿਗੁਰਾਂ ਦੇ ਸਿਧਾਂਤ ਵੱਲ ਸਿੱਖ ਜਗਤ ਪੂਰਾ ਧਿਆਨ ਦੇਵੇ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਬਹੁਤ ਵੱਡਾ ਲਾਭ ਪ੍ਰਾਪਤ ਕਰ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਜੋ ਅੰਮ੍ਰਿਤਵੀ ਬਾਣੀ ਹੈ, ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ, ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ। ਮਹਾਰਾਜ ਕਹਿੰਦੇ ਜੋ ਮੇਰੇ ਨਾਲ ਗੱਲਾਂ ਬਾਤਾਂ ਕਰਨੀਆਂ ਚਾਹੁੰਦਾ ਹੈ, ਜੋ ਮੇਰੇ ਦਰਸ਼ਨ ਕਰਨਾ ਚਾਹੁੰਦਾ, ਦੋ ਹੀ ਗੱਲਾਂ ਹੁੰਦੀਆਂ ਸਤਸੰਗ ਜੀ। ਇੱਕ ਕਿਸੇ ਵਿਅਕਤੀ ਨੂੰ ਮਿਲਣਾ ਹੁੰਦਾ ਹੈ, ਭਾਵਨਾ ਹੁੰਦੀ ਹੈ ਵੀ ਉਹਦਾ ਚਿਹਰਾ ਮੇਰੇ ਸਾਹਮਣੇ ਹੋਵੇ, ਦੂਸਰਾ ਮੈਂ ਉਹਦੇ ਨਾਲ ਗੱਲਬਾਤ ਕਰ ਸਕਾਂ, ਉਹਦੀ ਸੁਣਾਂ ਅਤੇ ਆਪਣੀ ਸੁਣਾਂ। ਮਹਾਰਾਜ ਸਾਹਿਬ ਨੇ ਇਹ ਦੋਨੇ ਗੱਲਾਂ ਮੁਕੰਮਲ ਕਰ ਦਿੱਤੀਆਂ। ਜੋ ਮੁਝ ਬਚਨ ਸੁਣਨ ਕੀ ਚਾਹੇ, ਜੋ ਮੇਰਾ ਬਚਨ ਕੋਈ ਸੁਣਨਾ ਚਾਹੁੰਦਾ ਹੈ, ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਗ੍ਰੰਥ ਵਿਚਾਰ ਸੁਣੋ ਚਿੱਤ ਲਾਏ। ਉਹ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਨੂੰ ਚਿੱਤ ਲਾ ਕੇ ਸੁਣੇ, ਇਕਾਗਰ ਮਨ ਹੋ ਕੇ ਸੁਣੇ। ਬਾਤ ਕਰਨ ਗੁਰਸੋਂ ਚਹੈ, ਪੜ੍ਹੇ ਗ੍ਰੰਥ ਮਨ ਲਾਏ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮਨ ਲਾ ਕੇ ਪੜ੍ਹੇ ਸੁਣੇ, ਇਹ ਸਿੱਧੀਆਂ ਮੇਰੇ ਨਾਲ ਗੱਲਾਂ ਹੋਣਗੀਆਂ। ਸਤਿਗੁਰੂ ਮਹਾਰਾਜ ਸਾਹਿਬ ਜੀ ਜਦੋਂ ਕਿਸੇ ਜੀਵ ਦੇ ਉੱਤੇ ਦਿਆਲੂ ਹੁੰਦੇ ਨੇ, ਉਹ ਪਾਰ ਬ੍ਰਹਮ ਪਰਮੇਸ਼ੁਰ ਮਹਾਨ ਸ਼ਕਤੀ ਜਿਹੜੀ ਸੰਸਾਰ ਨੂੰ ਚਲਾ ਰਹੀ ਹੈ, ਇੱਕ ਨਿੱਕੀ ਜਿਹੀ ਕੀੜੀ ਤੋਂ ਲੈ ਕੇ ਹਾਥੀ ਤੱਕ ਉਹਦੀ ਦ੍ਰਿਸ਼ਟੀ ਹੈ, ਕਿਹੜੇ ਜੀਵ ਨੂੰ ਕਿੰਨੀ ਰੋਜ਼ੀ ਚਾਹੀਦੀ ਹੈ, ਕਿਹੜੇ ਜੀਵ ਨੂੰ ਰਹਿਣ ਦੀ ਜਗ੍ਹਾ ਚਾਹੀਦੀ ਹੈ, ਉਹ ਪਰਮੇਸ਼ੁਰ ਵਾਹਿਗੁਰੂ ਖਸਮੇ ਨਦਰੀ ਕੀੜਾ ਵੈ ਜੇਤੇ ਚੁਗੈ ਦਾਣੇ, ਜਿੰਨੇ ਦਾਣੇ ਉਸ ਕੀੜੇ ਨੂੰ ਚਾਹੀਦੇ ਨੇ ਇਹਦਾ ਪ੍ਰਬੰਧ ਵਾਹਿਗੁਰੂ ਨੇ ਕਰਨਾ। ਔਰ ਫਿਰ ਮਿਹਰਬਾਨ ਕਿੱਡਾ ਵੱਡਾ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਅਰਬੀ ਫਾਰਸੀ ਦੇ ਔਰ ਸੰਸਕ੍ਰਿਤ ਦੇ ਦੋ ਭਾਸ਼ਾ ਨੂੰ ਮਿਲਾ ਕੇ ਇੱਕ ਦੂਜੀ ਭਾਸ਼ਾ ਦੇ ਵਿੱਚ ਐਨ ਗੁਣ ਗੁਣ ਕੇ ਜਾਪ ਸਾਹਿਬ ਉਚਾਰਨ ਕੀਤਾ। ਸੰਸਕ੍ਰਿਤ ਦੇ ਸ਼ਬਦ ਵੀ ਨੇ, ਫਾਰਸੀ ਦੇ ਵੀ ਨੇ। ਹੁਣ ਮਹਾਰਾਜ ਸਾਹਿਬ ਕਹਿੰਦੇ ਅਫਬੁਲ ਗੁਨਾਹ ਹੈ ਕਿ ਸਾਹਨ ਸਾਹ ਹੈ, ਫਾਰਸੀ ਦੇ ਵਿੱਚ
ਮਾਫ ਕਰਨ ਵਾਲੇ ਨੂੰ ਅਫੂਵਨ ਕਹਿੰਦੇ। ਗੁਨਾਹਾਂ ਨੂੰ ਮਾਫ ਕਰਨ ਵਾਲਾ ਹੈ, ਔਗੁਣ ਕੋ ਨਾ ਚਿਤਾਰੇ। ਜਦੋਂ ਮਾਫੀ ਦੇਣ ਲੱਗਦਾ ਗੁਨਾਹ ਨਹੀਂ ਦੇਖਦਾ। ਜੇ ਗੁਨਾਹਾਂ ਦੀ ਕੇਵਲ ਸਜ਼ਾ ਹੀ ਹੁੰਦੀ ਉਹਦੇ ਦਰ 'ਤੇ ਤਾਂ ਗਨਕਾ ਕਦੇ ਬਖਸ਼ੀ ਨਹੀਂ ਸੀ ਜਾ ਸਕਦੀ ਔਰ ਨਾ ਹੀ ਅਜਾਮਲ ਬਖਸ਼ਿਆ ਜਾਂਦਾ। ਅਜਾਮਲ ਵੀ ਬਖਸ਼ਿਆ ਗਿਆ, ਗਨਕਾ ਵੀ ਬਖਸ਼ੀ ਗਿਆ, ਬਾਸ਼ਰਤ ਉਹ ਪਰਮੇਸ਼ੁਰ ਦੀ ਸ਼ਰਨ ਵਿੱਚ ਆਏ, ਪਰਮੇਸ਼ੁਰ ਦੇ ਨਾਮ ਦਾ ਚਿੰਤਨ ਕੀਤਾ। ਹਰ ਕੋ ਨਾਮ ਸਦਾ ਸੁਖਦਾਈ, ਜਾਂ ਕੋ ਸਿਮਰ ਅਜਾਮਲ ਉਦਰਿਓ ਗਨਕਾ ਹੁੰਗਤ ਪਾਏ। ਕਿਉਂਕਿ ਅਫਵੁਲ ਗੁਨਾਹ ਹੈ ਕਿ ਸਾਹਨ ਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦੇ ਹੰਦ ਹੈ। ਤੂੰ ਮਹਾਰਾਜ ਗੁਨਾਹਾਂ ਨੂੰ ਮਾਫ ਕਰਨ ਵਾਲਾ ਹੈ, ਸ਼ਹਿਨਸ਼ਾਹ ਦਾ ਸ਼ਹਿਨਸ਼ਾਹ ਹੈ, ਅਤੇ ਐਸਾ ਪਰਮੇਸ਼ੁਰ ਵਾਹਿਗੁਰੂ ਰੋਜੀ ਦੇਣ ਵਾਲਾ, ਉਹਦੀ ਸਿਫਤ ਸਲਾਹ, ਉਹ ਖੁਦ ਹੀ ਸਿਫਤ ਰੂਪ ਹੈ, ਉਹਦੀ ਸਿਫਤ ਸਲਾਹ ਕੀ ਕਰਾਂਗੇ। ਪਰਮੇਸ਼ੁਰ ਵਾਹਿਗੁਰੂ ਬੇਅੰਤ ਹੈ, ਨੇਤ ਨੇਤ ਕਤੰਤ ਵੇਦਾ। ਵੇਦ ਨੇ ਆਪਣੀ ਭਾਸ਼ਾ ਵਿੱਚ ਉਹਨੂੰ ਕਿਹਾ ਨੇਤ, ਨੇਤ ਦਾ ਅਰਥ ਹੈ ਬੇਅੰਤ, ਉਹ ਬੇਅੰਤ ਹੈ, ਬੇਅੰਤ ਹੈ। ਫਿਰ ਜੇ ਵਾ ਏਕ ਕਵਨ ਗੁਣ ਕਹੀਏ, ਕਿਹੜੇ ਗੁਣ ਕਹਾਂਗੇ ਉਸਦੇ। ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਨਹੀਂ। ਉਹ ਪਰਮੇਸ਼ੁਰ ਵਾਹਿਗੁਰੂ ਸਰਗੁਣ ਸਰੂਪ ਧਾਰਨ ਕਰਕੇ ਗੁਰੂ ਨਾਨਕ ਦੇ ਰੂਪ ਵਿੱਚ ਸੰਸਾਰ ਵਿੱਚ ਆਏ। ਇਹ ਗੱਲ ਵੱਖਰੀ ਹੈ ਕਿ ਪਖੰਡ ਦਾ ਬੋਲਬਾਲਾ ਉਦੋਂ ਵੀ ਸੀ, ਅੱਜ ਵੀ ਹੈ। ਜੇ ਗੁਰੂ ਨਾਨਕ ਦੇ ਸਰੀਰ ਦੇ ਹੁੰਦਿਆਂ ਹੋਇਆਂ ਨਕਲੀ ਨਾਨਕ ਬਣ ਕੇ ਸ਼ਿਵ ਨਾਮ ਜਾ ਸਕਦੇ, ਹਿੰਮਤ ਦੇਖੋ ਉਹਨਾਂ ਲੋਕਾਂ ਦੀ। ਕੋਈ ਮਾਮੂਲੀ ਇਨਸਾਨ ਨਹੀਂ ਹੈ ਸ਼ਿਵ ਨਾਮ, ਇੱਕ ਸ਼ਹਿਨਸ਼ਾਹ ਹੈ। ਸੰਗਲਾਦੀਪ ਟਾਪੂ ਉਹਦੇ ਕੋਲ ਹੈ, ਉਹ ਗੁਰੂ ਨਾਨਕ ਦਾ ਆਰਾਧਨ ਕਰ ਰਿਹਾ ਕਿ ਗੁਰੂ ਨਾਨਕ ਨੂੰ ਮਿਲਣ। ਠੱਗਾਂ ਦਾ ਟੋਲਾ ਉੱਠਦਾ ਹੈ, ਇੱਕ ਕਹਿੰਦਾ ਮੈਂ ਨਾਨਕ ਹਾਂ, ਦੂਜਾ ਕਹਿੰਦਾ ਇਹ ਬਲ ਹੈ ਅਤੇ ਮਰਦਾਨਾ। ਰਾਜੇ ਨੂੰ ਇਹ ਸੰਸਕਾਰ ਪਾਏ ਗਏ ਸੀ ਵੀ ਗੁਰੂ ਨਾਨਕ ਸਾਹਿਬ ਦੇ ਨਾਲ ਦੋ ਸਾਥੀ ਵੀ ਨਾ ਹੋਰ। ਮੈਂ ਇਹ ਸਾਖੀ ਨਹੀਂ ਸੁਣਾ ਰਿਹਾ, ਮੈਂ ਕੇਵਲ ਆਪ ਨੂੰ ਚੇਤੇ ਕਰਾ ਰਿਹਾ ਵੀ ਜੇ ਉਸ ਵੇਲੇ ਗੁਰੂ ਨਾਨਕ ਦੇ ਹੁੰਦਿਆਂ, ਸਰੀਰ ਦੇ ਹੁੰਦਿਆਂ, ਤਾਂ ਕੋਈ ਐਸਾ ਹੌਸਲਾ ਕਰ ਸਕਦਾ ਹੈ। ਉਹ ਵੀ ਕਿਸੇ ਮਾਮੂਲੀ ਇਨਸਾਨ ਕੋਲ ਨਹੀਂ, ਸ਼ਹਿਨਸ਼ਾਹ ਦੇ ਕੋਲ। ਫਿਰ ਇੱਕ ਨਹੀਂ ਗਿਆ, ਦੋ ਨਹੀਂ ਗਏ, ਤਿੰਨ ਨਹੀਂ ਗਏ, ਇੱਕੋ ਵਾਰ ਨਹੀਂ ਗਏ, ਵਾਰ ਵਾਰ ਗਏ। ਕਿੰਨੇ ਗਏ? ਰਾਜਾ ਅੱਕ ਗਿਆ ਔਰ ਰਾਜੇ ਦੇ ਮਨ ਦੇ ਵਿੱਚ ਨਿਰਾਸ਼ਤਾ ਆਉਣ ਲੱਗੀ। ਰਾਜੇ ਨੂੰ ਇੰਜ ਲੱਗਣ ਲੱਗਾ ਕਿ ਅਸਲੀ ਨਾਨਕ ਹੈ ਹੀ ਨਹੀਂ। ਜੇ ਅਸਲੀ ਹੁੰਦਾ ਤਾਂ ਇਹਨਾਂ ਵਿੱਚੋਂ ਕੋਈ ਤਾਂ ਮੇਰੀ ਇੱਛਾ ਪੂਰੀ ਕਰਦਾ, ਹੈ ਹੀ ਨਹੀਂ। ਫਿਰ ਤਰਸ ਆਇਆ ਉਹਦੀ ਨਿਰਾਸ਼ਤਾ 'ਤੇ, ਉਹਦੀ ਨਿਰਾਸ਼ਤਾ ਨੂੰ ਆਸਥਾ ਵਿੱਚ ਬਦਲਣ ਦੇ ਲਈ। ਸ਼ਹਿਨਸ਼ਾਹ ਗੁਰੂ ਨਾਨਕ ਕਹਿੰਦੇ ਭਾਈ ਬਾਲਾ ਜੀ ਮਹਾਰਾਜ, ਹੁਣ ਤਾਂ ਜਾਣਾ ਪਏਗਾ। ਮਹਾਰਾਜ ਕਿੱਥੇ? ਕਹਿੰਦੇ ਸ਼ਿਵ ਰਨਾਬ ਜਿਹੜਾ ਰਾਜਾ ਹੈ ਸੰਗਲਾਦੀਪ ਦਾ, ਉਹ ਪਖੰਡੀਆਂ ਨੇ ਉਹਦਾ ਮਨ ਤੋੜ ਦਿੱਤਾ। ਸਾਨੂੰ ਨਿਰੰਕਾਰ ਦੀ ਆਗਿਆ ਜੋੜਨ ਦੀ ਹੈ।
ਮੈਨੂੰ ਦਰਦ ਹੁੰਦਾ ਜਦੋਂ ਕੋਈ ਟੁੱਟਦਾ। ਇਸ ਕਰਕੇ ਦਰਦ ਪਹੁੰਚਿਆ ਰਾਜੇ ਦਾ, ਰਾਜਾ ਟੁੱਟਣ ਲੱਗਾ, ਨਹੀਂ ਟੁੱਟਣ ਦੇਣਾ। ਗੁਰੂ ਨਾਨਕ ਸਾਹਿਬ ਸੰਗਲਾਦੀਪ ਪਹੁੰਚਦੇ ਨੇ, ਭਾਈ ਬਾਲਾ ਮਰਦਾਨਾ ਨਾਲ ਹੈ, ਜਾ ਕੇ ਬੈਠਦੇ ਕਿੱਥੇ ਨੇ, ਅਚਨਚੇਤ ਪਰਮੇਸ਼ੁਰ ਵੱਲੋਂ ਇਹ ਕਲਾ ਵਰਤ ਗਈ। ਸੋਕਾ ਪੈ ਗਿਆ, ਵਾਤਾਵਰਨ ਕੁਝ ਐਸਾ ਹੋ ਗਿਆ, ਰਾਜੇ ਦਾ ਸਾਰੀ ਬਾਗ ਸੁੱਕ ਗਿਆ। ਰਾਜੇ ਦੇ ਬਾਗ ਦੇ ਵਿੱਚ ਇੱਕ ਇੱਕ ਬੂਟਾ ਹਰਾ ਨਾ ਰਿਹਾ। ਬਾਗ ਬੜਾ ਕੀਮਤੀ ਸੀ, ਸੋਨਾ ਮਾਲੀ ਰਹਿ ਗਿਆ, ਜ਼ਮੀਨ ਦੀ ਦੇਖਭਾਲ ਕਰਨ ਵਾਲਾ ਸੁੱਕਿਆਂ ਪੌਦਿਆਂ ਵੱਲ ਵੇਖ ਕੇ ਉਹ ਕਦੇ ਕਦੇ ਰੋ ਪੈਂਦਾ ਸੀ। ਇਸ ਬਾਗ ਦੀ ਹਰਿਆਵਲ, ਲੋਕ ਰਾਜੇ ਦਾ ਵੇਖ ਬਾਗ ਵੇਖਣ ਆਇਆ ਕਰਦੇ ਸਨ ਕਿ ਕਿੰਨਾ ਸੋਹਣਾ ਹੈ। ਇੱਥੇ ਪੰਛੀ ਆਪਣਾ ਸੰਗੀਤ ਅਲਾਪਦੇ ਸਨ, ਗੁਣਗੁਣਾਉਂਦੇ ਸੀ ਆਪਣੀ ਆਪਣੀ ਬੋਲੀ ਵਿੱਚ। ਚਿੜੀਆਂ ਚੂਹ ਚੂਹ ਕਰਦੀਆਂ, ਮੋਰ ਪਹਿਲਾਂ ਪਾਉਂਦੇ, ਵੱਖਰੇ ਵੱਖਰੇ ਜਾਨਵਰ ਆਪਣੀ ਆਪਣੀ ਬੋਲੀ ਵਿੱਚ ਬੋਲਦੇ। ਇੱਥੇ ਕੁਛ ਵੀ ਨਹੀਂ ਰਿਹਾ, ਸੁੱਕੀਆਂ ਲੱਕੜਾਂ 'ਤੇ ਕਿਸ ਪੰਛੀ ਨੇ ਬੈਠਣਾ। ਹਾਂ, ਕਦੇ ਕਦਾਈ ਆਕਾਸ਼ ਵਿੱਚ ਮਾਸਾਹਾਰੀ ਜੀਵ ਇੱਲਾਂ ਬੈਠ ਜਾਂਦੀਆਂ, ਕਿਤੇ ਕਾਂ ਬਹਿ ਜਾਂਦੇ, ਸ਼ੋਭਾ ਵਾਲੇ ਪੰਛੀ ਉੱਡ ਗਏ, ਨਾ ਕੋਈ ਰਿਹਾ। ਗੁਰੂ ਨਾਨਕ ਸਾਹਿਬ ਉਹ ਸੁੱਕੇ ਹੋਏ ਬਾਗ ਦੇ ਵਿੱਚ ਜਾ ਕੇ ਆਪ ਜੀ ਨੇ, ਭਾਈ ਬਾਲਾ ਜੀ ਇਸ ਗੱਲ ਦਾ ਬੜਾ ਧਿਆਨ ਰੱਖਦੇ ਸੀ, ਗੁਰੂ ਨਾਨਕ ਨੂੰ ਤਾਂ ਕੋਈ ਫਰਕ ਨਹੀਂ ਸਕਦਾ, ਪੁੰਜੇ ਬੈਠਣ ਨੂੰ ਤਿਆਰ ਹੋ ਜਾਂਦੇ ਸੀ, ਪਰ ਭਾਈ ਬਾਲਾ ਕੱਪੜਾ ਵਿਛਾ ਦਿੰਦਾ, ਸ਼ਹਿਨਸ਼ਾਹ ਪ੍ਰਦੇਸ਼ਾਂ 'ਚ ਫਿਰਦੇ ਹੈ, ਕੋਈ ਮੰਜਾ ਬਿਸਤਰਾ ਤਾਂ ਮੈਂ ਨਹੀਂ ਲਿਆ ਸਕਦਾ, ਪਰ ਇੱਕ ਚਾਦਰ ਹੈ ਸਵੀਕਾਰ ਕਰੋ। ਸੇਵਕਾਂ ਦੇ ਹੁੰਦੇ ਆ ਪੁੰਜੇ ਨਾ ਬੈਠੋ। ਗੁਰੂ ਨਾਨਕ ਉਹਦੀ ਸੇਵਾ ਮਨਜ਼ੂਰ ਕਰ ਲੈਂਦੇ, ਬਹਿ ਜਾਂਦੇ। ਉਸ ਦਿਨ ਵੀ ਬੈਠੇ ਅਤੇ ਮਾਲੀ ਜੋ ਸੁੱਕੇ ਹੋਏ ਬਾਗ ਦੇ ਵਿੱਚ ਕਦੇ ਕਦੇ ਘੁੰਮਦਾ ਰਹਿੰਦਾ, ਨਿਰਾਸ਼ ਇਹ ਵੀ ਹੋਇਆ। ਹੁਣ ਸੁੱਕੀਆਂ ਲੱਕੜਾਂ ਨੂੰ ਕੋਈ ਪਾਣੀ ਨਹੀਂ ਦਿੰਦਾ, ਰੌਣਕ ਤਾਂ ਹੈ ਨਹੀਂ। ਇਹ ਨਹੀਂ ਦੇਖਿਆ ਕੋਈ ਮਹਾਤਮਾ ਆਇਆ, ਇੱਕ ਨਹੀਂ ਤਿੰਨ ਆਏ ਨੇ, ਸ਼ਾਇਦ ਇਹ ਵੀ ਉਸੇ ਤਰ੍ਹਾਂ ਦੇ ਹੋਣਗੇ ਜਿਸ ਤਰ੍ਹਾਂ ਦੇ ਇੱਥੇ ਆਉਂਦੇ ਹੀ ਰਹਿੰਦੇ ਨੇ, ਪੁੱਛਣ ਦੀ ਲੋੜ ਨਹੀਂ। ਸੈਂਕੜੇ ਨਾਨਕ ਆਏ, ਸੈਂਕੜੇ ਗਏ, ਸਭੀ ਕਹਿੰਦੇ ਸੀ ਇਹ ਮਾਲਾ ਮਰਦਾਨਾ ਹੈ, ਇਹ ਬਾਲਾ ਹੈ, ਇਹ ਧੋਖਾ ਮੇਰੇ ਬਸ਼ਹਿਨਸ਼ਾਹ ਦੇ ਨਾਲ ਬੜੀ ਦੇਰ ਤੋਂ ਹੁੰਦਾ ਆਇਆ, ਅਤੇ ਹੁਣ ਮਾਲੀ ਸੁਨੇਹ ਦੇਣ ਤੋਂ ਵੀ ਹਟ ਗਿਆ ਸੀ, ਕੀ ਲੋੜ ਹੈ ਜਦੋਂ ਹੈ ਹੀ ਨਕਲ ਸਾਰੇ। ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਅੰਤਰਜਾਮੀ ਸਭ ਕੁਛ ਜਾਣੇ, ਕਹਿਣ ਲੱਗੇ ਮਰਦਾਨਿਆਂ ਜੀ ਹਜ਼ੂਰ, ਕੀਰਤਨ ਕਰਨ ਨੂੰ ਜੀ ਕਰਦਾ। ਅਤੇ ਮਹਾਰਾਜ ਸਾਹਿਬ ਜੀ ਮਰਦਾਨਾ ਰਬਾਬ ਸੁਰ ਕਰਦਾ, ਅਜੇ ਰਬਾਬ ਸੁਰ ਨਹੀਂ ਹੋਈ, ਮਰਦਾਨਾ ਕਹਿਣ ਲੱਗਾ ਸੱਚੇ ਪਾਤਸ਼ਾਹ ਲੱਗਦਾ ਹੈ ਇਹ ਕਿਸੇ ਵੇਲੇ ਬਾਗ ਬੜਾ ਸੁੰਦਰ ਹੋਏਗਾ, ਲੱਗਦਾ ਹੈ ਇਹ ਸੁੱਕੇ ਹੀ ਵਿਰਸ਼ ਦਿਸਦੇ ਆ ਵੀ ਕਿਤੇ
ਲਹਿ ਲਹਾਉਂਦੇ ਹੋਣਗੇ। ਮਹਾਰਾਜ ਕਹਿੰਦੇ ਹਾਂ ਮਰਦਾਨੇ। ਮਹਾਰਾਜ ਭਾਣਾ ਕੀ ਵਰਤ ਗਿਆ ਮਰਦਾਨਿਆਂ ਤੋਂ ਰਬਾਬ ਸੁਰ ਕਰ ਸ਼ਬਦ ਆਇਆ ਹੈ। ਜੇ ਨਿਰੰਕਾਰ ਨੂੰ ਭਾ ਗਿਆ ਤਾਂ ਬਾਗ ਹਰਾ ਹੋ ਜਾਏਗਾ। ਮਰਦਾਨੇ ਨੇ ਰਬਾਬ ਸੁਰ ਕੀਤੀ, ਗੁਰੂ ਨਾਨਕ ਸਾਹਿਬ ਮਹਾਰਾਜ ਸੰਗੀਤ ਦੇ ਵਿੱਚ ਸ਼ਬਦ ਦੇ ਵਿੱਚ ਸੁਰਤ ਨੂੰ ਇੰਨਾ ਗਹਿਰਾ ਲੈ ਗਏ ਕਿ ਬਾਹਰ ਦੀ ਕੋਈ ਸੋਝ ਹੀ ਨਹੀਂ ਹੈ, ਪਤਾ ਹੀ ਨਹੀਂ ਬਾਹਰ ਕੀ ਹੈ। ਬਿਰਤੀ ਅੰਤਰਮੁਖ ਜਦੋਂ ਹੋ ਜਾਏ ਫਿਰ ਬਾਹਰ ਕੁਛ ਨਹੀਂ ਪਤਾ ਲੱਗਦਾ। ਸਾਡੀ ਬਾਹਰਮੁਖ ਬਿਰਤੀ ਨੇ ਸਾਨੂੰ ਅੰਤਰਮੁਖ ਕਦੇ ਹੋਣੇ ਨਹੀਂ ਦਿੱਤਾ। ਅਸੀਂ ਖੁਦ ਹੀ ਰੁਕਾਵਟ ਬਣੇ ਹੋਏ ਹਾਂ, ਕਿਸੇ ਹੋਰ ਨੇ ਰੁਕਾਵਟ ਨਹੀਂ ਪਾਈ ਹੋਈ ਸਾਨੂੰ। ਇਹ ਰੁਕਾਵਟ ਕਿਸੇ ਗੁਆਂਢੀ ਨੇ ਨਹੀਂ ਪਾਈ, ਦੂਸਰੇ ਵਿਅਕਤੀ ਨੇ ਨਹੀਂ ਪਾਈ, ਖੁਦ ਸਾਡੀ ਆਪਣੀ ਰੁਕਾਵਟ ਹੈ। ਇਹ ਪਰਮਾਤਮਾ ਵੱਲੋਂ ਨਹੀਂ ਹੈ ਰੁਕਾਵਟ। ਬੂਹਾ ਖੁਦ ਬੰਦ ਕੀਤਾ ਹੋਇਆ ਹੈ, ਮਿਲਣ ਵਾਲਾ ਤਾਂ ਬੂਹੇ 'ਤੇ ਹੈ ਪਰ ਬੂਹਾ ਕੌਣ ਖੋਲ੍ਹੇ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਨਿਰੰਕਾਰ ਦੇ ਨਾਲ ਇੱਕ ਸੁਰ ਹੋ ਕੇ ਸ਼ਬਦ ਗਾਵਿਆ। ਸ਼ਬਦ ਅਜੇ ਸਮਾਪਤ ਨਹੀਂ ਹੋਇਆ, ਅਚਨਚੇਤ ਉਹ ਬਾਗ ਸਾਰਾ ਜਿਹੜਾ ਸੀ, ਇੱਕ ਵੀ ਬੂਟਾ ਐਸਾ ਨਹੀਂ ਰਿਹਾ ਜਿਹੜਾ ਹਰਾ ਨਾ ਹੋਇਆ ਹੋਵੇ। ਸਾਰੇ ਬਾਗ ਹਰਾ ਹੋ, ਸੂਕੇ ਹਰੇ ਕੀਏ ਖੇਨਵਾ ਹੈ, ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾ ਹੈ। ਗੁਰੂ ਨਾਨਕ ਦੇਵ ਕੋਲ ਇੱਕ ਦ੍ਰਿਸ਼ਟੀ ਹੈ, ਉਸ ਦ੍ਰਿਸ਼ਟੀ ਦੀ ਕਰਾਮਾਤ, ਉਹ ਕਿਸੇ ਸੁੱਕੇ ਵਿਰਸ਼ ਵੱਲ ਵੇਖਦੇ ਹਰਾ ਹੋ ਜਾਂਦਾ ਹੈ, ਕਿਸੇ ਦੇ ਸੁੱਕੇ ਮਨ ਵੱਲ, ਉਹਦੇ ਤਨ ਵੱਲ ਝਾਤ ਮਾਰਦੇ, ਉਹਦੇ ਮਨ ਦੇ ਵਿੱਚ ਭਗਤੀ ਦੀਆਂ ਹਰਿਆਵਲਾਂ ਆ ਜਾਂਦੀਆਂ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ, ਮ੍ਰਿਤੂ ਤੋਂ ਰਹਿਤ ਕਰਨ ਵਾਲੀ ਸ਼ਕਤੀ ਹੈ। ਇਸ ਕਰਕੇ ਅਮਿਆਂ ਦ੍ਰਿਸ਼ ਸੁਭ ਕਰੈ ਹਰੈ ਅਗ ਪਾਪ ਸਕਲ ਮਲ, ਅੰਮ੍ਰਿਤ ਦ੍ਰਿਸ਼ਟੀ ਹੈ। ਅੰਮ੍ਰਿਤ ਦ੍ਰਿਸ਼ਟ ਇੱਕ ਸੰਚ ਜੀਵ ਆਖਦੇ। ਗੁਰੂ ਨਾਨਕ ਸਾਹਿਬ ਮਹਾਰਾਜ ਸੁੱਕੇ ਹੋਏ ਮਨਾਂ ਨੂੰ ਹਰੇ ਕਰਨ ਵਾਲੇ ਨੇ, ਉਹਨਾਂ ਨੂੰ ਬਾਹਰ ਦੇ ਬਿਰਸ਼ ਹਰੇ ਕਰਨੇ ਕੀ ਔਖੇ ਨੇ, ਕਲਾ ਵਰਤ ਗਏ। ਸਾਰਾ ਬਾਗ ਹਰਾ ਹੋ ਗਿਆ, ਜਿਉਂ ਹੀ ਬਾਗ ਹਰਾ ਹੋਇਆ ਤਿਉਂ ਹੀ ਸੱਜਿਓਂ ਖੱਬਿਓਂ ਇੱਧਰੋਂ ਉੱਧਰੋਂ ਪੰਛੀ ਇਕੱਠੇ ਹੋ ਕੇ ਆਪਣਾ ਸੰਗੀਤ ਲੱਭਣ ਲੱਗ ਪਏ। ਬਾਗ ਦੀਆਂ ਰੌਣਕਾਂ ਮੁੜ ਪਰਤ ਆਈਆਂ। ਮਾਲੀ ਬੜਾ ਖੁਸ਼ ਹੋਇਆ, ਉਹਨੇ ਕਿਹਾ ਇਹ ਨਕਲੀ ਨਾਨਕ ਨਹੀਂ ਹੋ ਸਕਦਾ, ਅਸਲੀ ਨਾਨਕ ਇਹ ਹੈ, ਇਹਦੇ 'ਤੇ ਸ਼ੱਕ ਕਰਨੀ ਪਾਪ ਹੈ, ਪਰ ਫਿਰ ਵੀ ਮੈਂ ਨੌਕਰ ਹਾਂ, ਮੇਰੀ ਆਪਣੀ ਐਸੀ ਹੈਸੀਅਤ ਨਹੀਂ, ਮੈਂ ਨਿਰਣਾ ਕਰਾਂ ਮੈਂ ਕੌਣ ਹਾਂ, ਪਰ ਇਹ ਪੱਕੀ ਗੱਲ ਹੈ ਅੱਜ ਅਸਲੀ ਨਾਨਕ ਆ ਗਿਆ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਨੇ, ਜਿੱਥੇ ਜਾਏ ਵਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜ। ਫਿਰ ਗੁਰਬਾਣੀ ਦੇ ਵਿੱਚ ਪਾਵਨ ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਸੇ ਜੰਤ ਪਏ ਹਰਿਆਵਲੇ, ਹਰਿਆਵਲੇ ਹਰਿਆਵਲ ਹੋ ਗਏ।
आनंद आनंद सबको कहे, आनंद गुरु ते जाने, गुरु ते जाने जाता। जिस दृष्टि दे विच इतनी शांति है, इतनी ठंड है कि बल्दी अग ठंडी हो जाए। आप जी ने बहुत बार सुनिया होएगा, एक बार नहीं सैकड़े बार जिंदगी सुनिया होएगा, तुहाडी सुनी हुई गल ही तुहानू चेते कराउण लगा कि गुरु नानक साहब महाराज इस बचन नू चेते रखना जिथे छड़िया आपां ने। राजे शिवनाभ दे कोल जाके माली ने बेनती करनी है, इनू तुसी भी चेते रखियो, मैं भी चेते रखा, ना चेते रहे तो मेरे चेते करा देना, कोई हर्ज नहीं है, मैनू यह संकोच नहीं कि

ਜੰਗਲ ਦਾ ਰਸਤਾ ਕੋਈ ਬਹੁਤਾ ਵਧੀਆ ਨਹੀਂ ਹੁੰਦਾ। ਮਰਦਾਨਾ ਅੱਕ ਗਿਆ ਅਤੇ ਨਾਲੇ ਥੱਕ ਗਿਆ, ਦੋ ਗੱਲਾਂ ਇਕੱਠੀਆਂ ਹੋ ਗਈਆਂ। ਬੰਦਾ ਅੱਕ ਜਾਏ ਤਾਂ ਵੀ ਉਹ ਅਵੈੜਾ ਬੋਲਦਾ, ਥੱਕ ਜਾਏ ਤਾਂ ਵੀ ਨਹੀਂ ਠੀਕ ਬੋਲਦਾ, ਪਰ ਉਹ ਤਾਂ ਦੋਨੇ ਗੱਲਾਂ ਹੋ ਗਈਆਂ। ਮਰਦਾਨਾ ਅੱਕ ਵੀ ਗਿਆ ਅਤੇ ਮਰਦਾਨਾ ਥੱਕ ਗਿਆ। ਗੁਰੂ ਨਾਨਕ ਸਾਹਿਬ ਮਹਾਰਾਜ ਜੰਗਲ ਵਿੱਚ ਬਹਿ ਗਏ, ਮਰਦਾਨੇ ਨੂੰ ਕਹਿਣ ਲੱਗੇ, ਮਰਦਾਨਿਆਂ ਕੀਰਤਨ ਦੇ ਲਈ ਸਾਜ਼ ਸੁਰ ਕਰ, ਰਬਾਬ ਸੁਰ ਕਰ, ਇਹੀ ਕਹਿੰਦੇ ਸੀ ਰਬਾਈ। ਕਹਿਣ ਲੱਗੇ, ਬਾਬਾ ਇਤਨੇ ਥੱਕੇ ਹੋਏ ਤੋਂ ਰਬਾਬ ਸੁਰ ਨਹੀਂ ਹੋਏ। ਅੱਜ ਮਰਦਾਨੇ ਨੇ ਜਵਾਬ ਦੇ ਦਿੱਤਾ, ਅੱਜ ਨਹੀਂ ਰਬਾਬ ਸੁਰ ਹੋ ਸਕਦੀ, ਇਹ ਕੋਈ ਵਕਤ ਹੈ ਰਬਾਬਾ ਵਜਾਉਣ ਦਾ? ਜੰਗਲ ਦੇ ਵਿੱਚ ਬੈਠੇ ਹਾਂ, ਕੋਈ ਬਸਤੀ ਨਹੀਂ, ਕੋਈ ਨਗਰ, ਕੋਈ ਸ਼ਹਿਰ, ਕੋਈ ਬਸਤੀ, ਕੋਈ ਵਿਅਕਤੀ, ਕੁਛ ਵੀ ਨਹੀਂ ਹੈ। ਕਿਆ ਸਾਰੀ ਜ਼ਿੰਦਗੀ ਬਸ ਇਹ ਜੰਗਲਾਂ 'ਚ ਘੁੰਮਦੇ ਰਹਾਂਗੇ? ਇਸ ਲਈ ਮੈਂ ਬਹੁਤ ਅੱਕ ਚੁੱਕਾ ਹਾਂ, ਥਕਾਨ ਤਾਂ ਹੈ ਹੀ। ਮੈਂ ਤੁਹਾਡੇ ਨਾਲ ਫਿਰਦਾ ਫਿਰਦਾ ਬਾਬਾ ਅੱਕ ਗਿਆ, ਬਸ ਮੈਂ ਜ਼ਿੰਦਗੀ ਦਾ ਫੈਸਲਾ ਕਰ ਲਿਆ ਕਿ ਜਿੰਨੀ ਨਿਭ ਗਈ ਠੀਕ ਹੈ, ਇਸ ਤੋਂ ਅੱਗੇ ਮੇਰੀ ਨਿਭੇਗੀ ਨਹੀਂ ਤੁਹਾਡੇ ਨਾਲ। ਇੰਨਾ ਅੱਕ ਗਿਆ ਮਰਦਾਨਾ। ਗੁਰੂ ਬਾਬਾ ਜੀ ਕਹਿਣ ਲੱਗੇ, ਮਰਦਾਨਿਆ ਇਉਂ ਕਿਉਂ ਕਰਦਾ? ਬਚਪਨ ਦਾ ਸਾਥੀ ਹੈ, ਮਿੱਤਰ ਕਿਤੇ ਇਉਂ ਥੋੜ੍ਹੀ ਸਾਥ ਛੱਡਦੇ ਹੁੰਦੇ। ਮਿੱਤਰਾਂ ਵਾਲੀ ਗੱਲ ਕਰ, ਤੂੰ ਮੇਰਾ ਵਾਲ ਸਿਖਾਈ ਮਿੱਤਰ ਹੈ, ਇੱਕੋ ਹੀ ਨਗਰ ਵਿੱਚ ਜੰਮੇ ਪਲੇ, ਖੇਡੇ ਇਕੱਠੇ, ਵੱਡੇ ਇਕੱਠੇ ਹੋਏ, ਅਤੇ ਫਿਰ ਤੂੰ ਅੱਜ ਮੇਰਾ ਸਾਥ ਛੱਡ ਰਿਹਾ। ਕਹਿਣ ਲੱਗੇ, ਬਸ ਕਿਸੇ ਚੀਜ਼ ਦੀ ਹੱਦ ਹੁੰਦੀ ਹੈ, ਇਹ ਹੱਦ 'ਤੇ ਪਹੁੰਚ ਗਈ ਗੱਲ। ਮਹਾਰਾਜ ਕਹਿੰਦੇ, ਕਿਉਂ? ਕਹਿੰਦਾ ਜੀ, ਤੁਸੀਂ ਤਾਂ ਸਾਰੀ ਉਮਰ ਤੁਹਾਡਾ ਸੁਭਾਅ ਬਣਿਆ, ਭੁੱਖ ਤੁਹਾਨੂੰ ਨਹੀਂ ਲੱਗਦੀ, ਬੇਆਰਾਮੀ ਤੁਹਾਨੂੰ ਮਹਿਸੂਸ ਨਹੀਂ ਹੁੰਦੀ, ਬਾਲਾ ਵੀ ਹੋਇਆ ਜਾਈ ਹੈ ਜੇ ਜੇ ਤੁਸੀਂ, ਪਰ ਮੇਰਾ ਸੁਭਾਅ ਤੁਹਾਡੇ ਨਾਲ ਮੇਲ ਨਹੀਂ ਖਾਂਦਾ। ਮਰ ਕਹਿੰਦੇ, ਮਰਦਾਨਿਆ ਤੈਨੂੰ ਘਰ ਤੋਂ ਨਾਲ ਲਿਆ, ਮੇਰੀ ਜ਼ਿੰਮੇਵਾਰੀ ਹੈ ਤੈਨੂੰ ਸਹੀ ਸਲਾਮਤ ਤੇਰੇ ਪਰਿਵਾਰ ਨੂੰ ਬੁਲਾਉਣਾ। ਜੇ ਤੂੰ ਸਾਨੂੰ ਛੱਡ ਕੇ ਜਾਏਗਾ, ਰਸਤੇ 'ਚ ਕਈ ਬਲਾਵਾਂ ਰਹਿੰਦੀਆਂ, ਤੇਰਾ ਨੁਕਸਾਨ ਹੋ ਜਾਏਗਾ। ਇਤਿਹਾਸ ਪੜ੍ਹ ਕੇ ਦੇਖੋ ਕਿ ਮਰਦਾਨਾ ਕੀ ਕਹਿੰਦਾ। ਕਹਿੰਦਾ, ਮੈਨੂੰ ਡਰਾਉਂਦੇ ਹੋ? ਇਹ ਡਰ ਦਾ ਮਾਰਾ ਮੈਂ ਹੁਣ ਤੁਹਾਡੇ ਨਾਲ ਹੀ ਰਹਿਣ ਵਾਲਾ, ਮਤ ਡਰਾਓ ਮੈਨੂੰ। ਮਹਾਰਾਜ ਕਹਿੰਦੇ, ਮੈਂ ਡਰਾਉਂਦਾ ਨਹੀਂ, ਸੱਚ ਕਹਿ ਰਿਹਾ। ਕਹਿੰਦਾ, ਨਹੀਂ ਨਹੀਂ ਕੁਛ ਨਹੀਂ ਹੁੰਦਾ, ਮੈਂ ਚਲੋ ਜਾ। ਭਾਈ ਬਾਲਾ ਜੀ ਬੋਲੇ, ਕਹਿੰਦੇ ਪਰਿਵਾਰ ਦੇ ਮੋਹ ਦੇ ਵਿੱਚ ਤੁਹਾਨੂੰ ਪਾਰਸ ਨੂੰ ਛੱਡ ਕੇ ਲੋਹਾ ਖਰੀਦਣ ਲੱਗਿਆ, ਪਰਿਵਾਰ ਦੇ ਮੋਹ ਦੇ ਵਿੱਚ ਗੁਰੂ ਨਾਨਕ ਨੂੰ ਛੱਡਣ ਲੱਗਿਆ। ਸਮਝ ਕਰ, ਮਰਦਾਨਿਆਂ ਗਲਤੀ ਕਰ ਰਹੇ ਹਾਂ। ਰਜਾ ਵਿੱਚ ਰਹਿ, ਚੰਗਾ ਹੁੰਦਾ ਰਜਾ ਵਿੱਚ ਰਹਿ। ਬਾਲਿਆ, ਤੂੰ ਰਜਾ ਵਿੱਚ ਰਹਿ, ਰਜ ਰਜ ਕੇ ਮੇਤੋਂ ਹੁਣ ਰਾਜਾ ਚੰਗ ਰਿਹਾ। ਮਹਾਰਾਜ ਕਹਿੰਦੇ, ਪੱਕੀ ਗੱਲ ਹੈ ਵੀ ਜਾਏਗਾ? ਕਹਿੰਦੇ ਜੀ, ਆਹ ਪਈ ਅਰਬਾਬ, ਮੈਂ ਤਾਂ ਚੱਲਿਆ, ਜਾਏਗਾ ਨਹੀਂ, ਮੈਂ ਤੁਰਨ ਲੱਗਿਆ ਤੁਹਾਡੇ ਸਾਹਮਣੇ। ਮਹਾਰਾਜ ਕਹਿੰਦੇ, ਮਰਦਾਨਿਆ ਗੰਭੀਰ ਹੋ ਗਏ ਸਕੂ, ਜੇ ਹੁਣ ਜਾਣਾ ਹੀ ਆ ਤਾਂ ਰਬਾਬ ਵੀ ਨਾ ਲਿਆ ਲੈ ਜਾ। ਜਦੋਂ ਬਜੰਤਰੀ ਨਹੀਂ ਹੈ ਤਾਂ ਬਾਜਾ ਕੀ ਕਰਨਾ ਬਈ? ਬਾਲਾ ਤਾਂ ਰਬਾਬ ਨਹੀਂ ਜਾਣਦਾ, ਹਾਲਾਂਕਿ ਗੁਰੂ ਨਾਨਕ ਦੀ ਖੇਡ ਹੈ, ਮਰਦਾਨਾ ਕਿਹੜਾ ਜਾਣਦਾ ਸੀ? ਗੁਰੂ ਨਾਨਕ ਦੀ ਕਿਰਪਾ ਨਾਲ ਰਬਾਬ ਆਈ ਸੀ, ਉਹ ਭੁੱਲ ਗਈ ਉਹਨੂੰ, ਉਹ ਬਾਤ ਜੀ ਭੁੱਲ ਜਾਂਦਾ। ਮਹਾਰਾਜ ਕਹਿੰਦੇ, ਰਬਾਬ ਵੀ ਲੈ ਜਾਣ ਵਾਲੇ। ਉਹਨੇ ਰਬਾਬ ਚੱਕੀ, ਮੋਢੇ 'ਚ ਪਾਈ, ਤੁਰ ਪਿਆ। ਮਹਾਰਾਜ ਕਹਿੰਦੇ, ਅਜੇ ਵੀ ਸੋਚ ਲੈ? ਕਹਿੰਦਾ ਜੀ, ਸੋਚ ਲਿਆ, ਠੀਕ ਹੈ, ਤੁਰ ਗਿਆ। ਮਹਾਰਾਜ ਕਹਿੰਦੇ, ਬਾਲਿਆ ਜੀ ਹਜ਼ੂਰ, ਬਜੰਤਰੀ ਤਾਂ ਹੁਣ ਹੈ ਨਹੀਂ, ਬਾਜਾ ਵੀ ਨਹੀਂ ਹੈ, ਹੁਣ ਉਸ ਤਰ੍ਹਾਂ ਹੀ ਸ਼ਬਦ ਸੁਰ ਦਾ ਅਭਿਆਸ ਕਰ ਲੈਂਦੇ ਹਾਂ।

ਤੂੰ ਵੀ ਜੁੜ ਸਾਈਂ ਦੇ ਨਾਲ, ਜੈ ਬੈਸਾਲੇ ਤਾਂ ਬੈਸਾ ਸੁਆਮੀ, ਜੈ ਭੇਜੇ ਤਾਂ ਜਾਵਾਂ। ਸਾਥੀ ਤਾਂ ਹੁਣ ਚਲਿਆ ਗਿਆ, ਹੁਣ ਆਪਾਂ ਅੱਗੇ ਜਾ ਕੇ ਕੀ ਕਰਨਾ, ਇੱਥੇ ਬਹਿ ਕੇ ਰਾਤ ਗੁਜ਼ਾਰ ਲਵਾਂਗੇ। ਮਹਾਰਾਜ ਸਤਿਪਚ ਕਿੰਤੂ ਹੀ ਨਹੀਂ ਸੀ, ਮਹਾਰਾਜ ਸਮਾਧੀ ਵਿੱਚ ਲੀਨ ਹੋ ਗਏ। ਭਾਈ ਬਾਲੇ ਦੀ ਵੀ ਸਮਾਧੀ ਲੱਗ ਜਾਂਦੀ ਸੀ, ਅੰਤਰਮੁਖ ਬਿਰਤੀ ਉਹਦੇ ਵੀ ਸੀ। ਸਮਾਂ ਗੁਜ਼ਰਿਆ, ਕੁਝ ਸਮੇਂ ਤੋਂ ਬਾਅਦ ਗੁਰੂ ਨਾਨਕ ਸਾਹਿਬ ਨੇ ਨੇਤਰ ਖੋਲ੍ਹੇ। ਬਾਲਿਆਂ ਜੀ ਹਜ਼ੂਰ, ਕਹਿੰਦੇ ਮਰਦਾਨਾ ਅਤੇ ਇੱਕ ਰਾਕਸ਼ ਨੇ ਫੜ ਲਿਆ ਮਹਾਰਾਜ। ਰਾਕਸ਼ ਨਹੀਂ ਫੜੂਗਾ ਤਾਂ ਹੋਰ ਕੀ ਫੜੂਗਾ, ਮਰਨ ਦਿਓ। ਜਿਹੜਾ ਗੁਰੂ ਤੋਂ ਬੇਮੁੱਖ ਹੋਵੇ ਐਂ ਹੀ ਮਰਦਾ ਹੁੰਦਾ, ਨਾ ਤੁਹਾਡਾ ਵਚਨ ਮੰਨਿਆ, ਨਾ ਮੇਰੀ ਮਿੱਤਰਤਾ ਦਾ ਖਿਆਲ ਕੀਤਾ, ਨਾ ਨਗਰ ਦੇ ਇੱਕ ਦੇ ਹੋਣ ਦਾ ਕੋਈ ਤਾਂ ਲਿਹਾਜ਼ ਕਰਦਾ ਕੋਈ ਵੀ ਨਹੀਂ ਕੀਤੀ, ਮਰਨ ਦੇ ਕਹਿੰਦੇ ਮਰਦਾਨਿਆ ਕੀ ਕਰ ਬੈਠਿਆ ਤੂੰ। ਮਰ ਕਹਿੰਦੇ ਭਾਈ ਬਾਲਾ ਹੋਰ ਤਾਂ ਕੁਝ ਨਹੀਂ, ਨਾਲ ਲਏ ਦੀ ਲੱਜਾ ਹੈ, ਘਰ ਤੋਂ ਨਾਲ ਲੈ ਕੇ ਤੁਰੇ ਸੀ, ਇਹਨੂੰ ਸਲਾਮਤ ਪਰਿਵਾਰ ਦੇ ਹਵਾਲੇ ਕਰਨਾ, ਜਦੋਂ ਮੌਤ ਆਏਗੀ ਉਹ ਠੀਕ ਹੈ, ਪਰ ਇਹ ਤਾਂ ਖੇਡ ਕੁਛ ਹੋਰ ਹੀ ਵਰਤ ਗਈ ਹੈ। ਰਾਕਸ਼ ਐਸਾ ਹੈ ਜਿਸ ਨੇ ਇਹਨੂੰ ਭੁੰਨ ਕੇ ਖਾਣਾ, ਭਲਾ ਮੈਂ ਬਰਦਾਸ਼ਤ ਕਰਦਾ ਵੀ ਮੇਰੇ ਮਿੱਤਰ ਨੂੰ ਇੱਕ ਰਾਕਸ਼ ਭੁੰਨ ਕੇ ਖਾ ਜਾਏ। ਭਾਈ ਬਾਲਾ ਜੀ ਪੁੱਛਦੇ ਮਹਾਰਾਜ ਹੈ ਕਿੰਨੀ ਕੁ ਦੂਰ, ਕਹਿੰਦੇ ਇੱਥੋਂ 11 ਕੋਹਾਂ 'ਤੇ ਹੈ, ਕੋਹਾਂ ਹੁੰਦੀਆਂ ਸੀ ਉਹਦੀ। ਕਹਿਣ ਲੱਗੇ ਮਹਾਰਾਜ ਫਿਰ ਹੁਣ ਤਾਂ ਅਪਾ ਵੀ ਕੋਈ ਨਹੀਂ ਹੋ ਸਕਦਾ, ਜੇ ਇੱਥੋਂ ਆਪਾਂ ਤੁਰੀਏ ਜਾਂਦੇ ਨੂੰ ਤਾਂ ਭਾਣ ਵਰਤ ਜਾਊਗਾ। ਕਹਿੰਦੇ ਨਹੀਂ ਬਾਲਿਆ, ਨਿਰੰਕਾਰ ਨੂੰ ਬੇਨਤੀ ਕਰਾਂਗੇ ਤਾਂ ਨਿਰੰਕਾਰ ਲੈ ਜਾਏਗਾ। ਇਹ ਨਹੀਂ ਕਿਹਾ ਵੀ ਮੇਰੇ ਕੋਲ ਸ਼ਕਤੀ ਹੈਗੀ, ਮੈਂ ਇਉਂ ਕਰ ਦੂੰ, ਸਿੱਧਾਂ ਵਾਲੀ ਤਾਂ ਭਾਸ਼ਾ ਹੀ ਨਹੀਂ ਹੈ। ਨਿਰੰਕਾਰ ਨੂੰ ਬੇਨਤੀ ਕਰਾਂਗੇ, ਉਹਨੂੰ ਬਚਾਉਣਾ ਹੋਇਆ ਤਾਂ ਆਪਾਂ ਨੂੰ ਲੈ ਚਲੇਗਾ। ਸਤਿਵਚਨ ਮਹਾਰਾਜ, ਗਰੀਬ ਨਿਵਾਸ ਸਤਿਗੁਰੂ ਇੱਕ ਅੱਖ ਦੇ ਝਮਕਣ ਜਿੰਨੇ ਸਮੇਂ ਵਿੱਚ ਜਾ ਪਹੁੰਚੇ। ਪਹੁੰਚਣ ਤੋਂ ਪਹਿਲਾਂ ਮਰਦਾਨੇ ਦੀ ਹਾਲਤ ਕਿਹੋ ਜਿਹੀ ਸੀ, ਬੜੀ ਨਾਜ਼ੁਕ ਹਾਲਤ ਲਿਖੀ ਆ ਇਤਿਹਾਸ ਵਿੱਚ। ਤੇਲ ਦਾ ਕੜਾਹਾ ਉਬਲ ਰਿਹਾ ਹੈ, ਲੱਕੜਾਂ ਪੂਰੀਆਂ ਲਾਈਆਂ ਨੂੰ ਲਟ ਲਟ ਕਰਕੇ ਅੱਗ ਮੱਚ ਰਹੀ ਹੈ, ਮਰਦਾਨੇ ਨੂੰ ਬੰਨਿਆ ਹੋਇਆ ਇੱਕ ਬਿਰਛ ਦੇ ਨਾਲ, ਡਰਾਉਣੀ ਸ਼ਕਲ ਅਤੇ ਭਿਆਨਕ ਸ਼ਕਲ ਬਾਰਾ। ਮਰਦਾਨੇ ਸਮਝ ਆ ਗਈ ਵੀ ਮੈਨੂੰ ਇਹਦੇ 'ਚ ਤਲਕੇ ਖਾਏਗਾ, ਇਹ ਜਿਵੇਂ ਪਕੌੜੇ ਤਲਕੇ ਖਾਈਦੇ ਨੇ ਖਾਏ। ਮਰਦਾਨਾ ਬੇਨਤੀ ਕਰਦਾ, ਗਰੀਬ ਨਿਵਾਜ ਮੈਂ ਭੁੱਲ ਗਿਆ, ਮੈਂ ਬੇਮੁੱਖ ਹੋ ਗਿਆ, ਪਰ ਹੁਣ ਇਸ ਵੇਲੇ ਭੁੱਲਾਂ ਚਿਤਾਰਨ ਦਾ ਸਮਾਂ ਨਹੀਂ ਹੈ, ਰੱਖਿਆ ਕਰਨ ਦਾ ਸਮਾਂ ਹੈ। ਤੁਸੀਂ ਮੇਰੇ ਗੁਨਾਹ ਨੂੰ ਬਾਅਦ 'ਚ ਜੋ ਮਰਜ਼ੀ ਸਜ਼ਾ ਦਿਓ ਆਪ, ਇਹ ਤਾਂ ਜ਼ਰੂਰ ਵਿਚਾਲ, ਮੈਂ ਇੱਕਣ ਸੜਕੇ ਨਹੀਂ ਮਰਨਾ ਚਾਹੁੰਦਾ। ਇਸਲਾਮ ਦੇ ਸੜਕੇ ਮਰਨ ਨੂੰ ਬਹੁਤ ਬੁਰਾ ਸਮਝਦੇ ਨੇ, ਕਾਫੁਰ ਕਹਿ ਦਿੰਦੇ ਆ। ਮਹਾਰਾਜ ਕਿਰਪਾ ਕਰੋ, ਸੁਣੋ ਬੇਨੰਤੀ ਆ ਠਾਕਰ ਮੇਰੇ, ਸੁਣੋ ਬੇਨੰਤੀ ਆ ਸਵਾਮੀ ਮੇਰੇ ਰਾਮ, ਕੋਟ ਪਰਾਧ ਭਰੇ ਪੀ ਤੇਰੇ ਚਿਹਰੇ ਰਾਮ। ਜੇ ਕਰੋੜਾਂ ਅਪਰਾਧ ਭਰੇ ਹੋਏ ਤਾਂ ਵੀ ਚਿਹਰੇ ਤਾਂ ਤੇਰੇ ਹੀ ਹੈ। ਦੀਨ ਦਰਦ ਦੁੱਖ ਪੰਜਣਾ ਕਟਕਟ ਨਾਥ ਨਾਥ, ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਸਾਦ। ਅਤੇ ਮਹਾਰਾਜ ਸਾਹਿਬ ਸੱਚੀ ਪਾਤਸ਼ਾਹ ਜਾ ਪਹੁੰਚੇ, ਪਰ ਰਾਕਸ਼ ਨੂੰ ਨਹੀਂ ਦਿਸ ਰਹੇ, ਇਹ ਖੇਡ ਹੈ ਮਹਾਰਾਜ। ਮਰਦਾਨੇ ਨੂੰ ਜਾ ਦਰਸ਼ਨ ਦਿੱਤੇ, ਗੁਰੂ ਨਾਨਕ ਦੀ ਆਵਾਜ਼ ਰਾਕਸ਼ ਨੂੰ ਨਹੀਂ ਸੁਣ ਰਹੀ, ਦੇਖੋ ਕੈਸੀ ਖੇਡ ਹੈ, ਮਰਦਾਨੇ ਨੂੰ ਸੁਣ ਰਹੀ ਹੈ। ਮਰਦਾਨਿਆ ਤੂੰ ਤਾਂ ਘਰ ਜਾਣਾ ਸੀ, ਤੇ ਰਸਤੇ ਦੇ ਵਿੱਚ ਹੀ ਚਲਾ ਜਾਂਦਾ। ਮਰਦਾਨਾ ਹੱਥ ਬੰਨਦਾ ਵੀ ਬਸ ਹੁਣ ਤੁਸੀਂ ਮੈਨੂੰ ਬਖਸ਼ ਦਿਓ, ਧੀਰਜ ਦਿੱਤੀ, ਧੀਰਜ ਰੱਖ ਨਿਰੰਕਾਰ ਬਚਾਏਗਾ। ਬਸ ਮਰਦਾਨੀ ਦਾ ਰੱਸਾ ਖੋਲ੍ਹਿਆ ਜਿਹਦੇ ਨਾਲ ਨੇੜਿਆ ਹੋਇਆ ਸੀ, ਹੱਥਾਂ 'ਤੇ ਚੁੱਕ ਲਿਆ। ਜਦੋਂ ਸੁੱਟਣ ਲੱਗਾ ਮਰਦਾਨਾ ਕਹਿੰਦਾ ਵੀ ਜਦੋਂ
ਮੈਨੂੰ ਤਲ ਹੀ ਦਿੱਤਾ, ਫਿਰ ਤੁਹਾਡੇ ਆਉਣ ਦਾ ਕੀ ਫਾਇਦਾ ਮਹਾਰਾਜ? ਬਚਾਓ, ਕਹਿੰਦੇ ਮਰਦਾਨਿਆਂ ਕਹੋ ਵਾਹਿਗੁਰੂ। ਦੁਨੀਆਂ ਬਥੇਰੀ ਵਾਹਿਗੁਰੂ ਕਹਾਉਣ ਵਾਲੀ ਹੈ, ਪਰ ਗੁਰੂ ਨਾਨਕ ਦੇ ਵਾਹਿਗੁਰੂ ਕਹਾਉਣ ਦੇ ਨਾਲ ਇੱਕ ਵਾਰੀ ਵਾਹਿਗੁਰੂ ਕਹਿਣ ਦੇ ਨਾਲ ਇਹ ਕੜਾਹਾ ਠੰਡਾ ਹੋ ਗਿਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥਾਂ ਦੀ ਦਾਤ ਦੇਣ ਵਾਲੇ ਮੇਰੇ ਅਰਥਾਂ ਦੇ ਦਾਤੇ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਾਂ ਵਾਲੇ, ਜਿਨ੍ਹਾਂ ਦੀ ਰਸਨਾ ਤੋਂ ਮੈਨੂੰ ਅਰਥ ਪ੍ਰਾਪਤ ਹੋਏ ਗੁਰਬਾਣੀ, ਉਹ ਕਹਿੰਦੇ ਹੈ, ਕਹਿੰਦੇ ਜਿਹੜਾ ਅਸਲੀ ਬਾਵਨ ਚੰਦਨ ਹੈ, ਜੇ ਉਬਲਦੇ ਹੋਏ ਤੇਲ ਦੇ ਕੜਾਹੇ 'ਚ ਸਿੱਟ ਦਈਏ, ਕਹਿੰਦੇ ਠੰਡਾ ਠਾਰ ਹੋ ਜਾਂਦਾ। ਇੱਕ ਸ਼ਕਤੀ ਹੈ ਉਹਦੇ 'ਚ, ਪਰ ਬਾਵਨ ਚੰਦਨ ਹੀ ਨਹੀਂ ਲੱਭਦਾ। ਮੈਂ ਸੁਲਤਾਨਪੁਰ ਗਿਆ ਥੋੜ੍ਹੇ ਜਿਹੇ ਤੁਹਾਨੂੰ ਇੱਥੇ ਆਉਣ ਤੋਂ ਪਹਿਲਾਂ, ਉੱਥੇ ਦੇ ਮੁੱਖ ਗ੍ਰੰਥੀ ਸਾਹਿਬ ਮੈਨੂੰ ਕਹਿੰਦੇ, ਬਾਬਾ ਜੀ ਵੀ ਇੱਥੇ ਚੰਦਨ ਦੇ ਬੂਟੇ ਲਾਏ ਨੇ। ਮੈਂ ਕਿਹਾ ਕਿੱਥੇ ਆ? ਕਹਿੰਦੇ ਆਹ। ਉਹਨੇ ਦੇਖਿਆ ਵੀ ਰੁੱਖ ਨਹੀਂ ਕੀਤਾ, ਕਹਿੰਦਾ ਜੀ ਬਾਵਨ ਚੰਦਨ ਹੈ। ਮੈਂ ਕਿਹਾ ਗਿਆਨੀ ਜੀ, ਬਾਵਨ ਚੰਦਨ ਬਾਰੇ ਤੁਸੀਂ ਇਹਦਾ ਮਤਲਬ ਪੜ੍ਹਿਆ ਨਹੀਂ ਕਿਤੇ ਜ਼ਿਆਦਾ। ਬਾਵਨ ਚੰਦਨ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਤੁਸੀਂ ਕਦੇ ਉਹ ਵੀ ਨਹੀਂ ਪੜ੍ਹੀਆਂ? ਮਲਿਆਗਰ ਭਿਅੰਗਮ ਬੇੜਿਓ ਕਦੇ ਇਹ ਵੀ ਨਹੀਂ ਸੋਚਿਆ? ਉਹਦੀ ਇੰਚ ਇੰਚ ਦੇ ਉੱਤੇ ਸੱਪ ਲਟਕਦੇ ਹੁੰਦੇ ਨੇ ਖੁਸ਼ਬੂ ਲੈਣ ਵਾਸਤੇ ਆਏ। ਇੱਥੇ ਤਾਂ ਕੋਈ ਭੁਮੱਕੜ ਵੀ ਨਹੀਂ ਬੈਠਾ। ਇਹ ਚੰਦਨ ਹੈ, ਅੱਗੇ ਤੋਂ ਅੱਗੇ ਚੰਦਨ ਹੋਇਆ ਵਾ, ਬਾਵਨ ਚੰਦਨ ਹੀ। ਬਾਵਨ ਦਾ ਮਤਲਬ 52 ਉਂਗਲ ਦਾ ਹੀ ਆਕਾਰ ਹੁੰਦਾ ਉਹਦਾ, ਅਤੇ ਉਹਦੇ ਨਾਲ ਜਿਵੇਂ ਠੰਡਾ ਹੋ ਜਾਂਦਾ ਕੜਾਹਾ। ਜਦੋਂ ਮਰਦਾਨੇ ਨੇ ਵਾਹਿਗੁਰੂ ਕਿਹਾ, ਉਹਨੇ ਸੁੱਟ ਦਿੱਤਾ ਅਤੇ ਕੜਾਹਾ ਠੰਡਾ ਉਤਾਰੋ। ਫਿਰ ਗੁਰੂ ਨਾਨਕ ਨੇ ਦਸਾਈ ਦਿੱਤੀ, ਕਹਿੰਦੇ ਕੌੜਿਆ ਇਹ ਵੇਖਦਾ ਕੀ ਹੈ, ਤੇਰੇ ਕੋਲ ਤਾਂ ਇੱਕ ਨਹੀਂ ਤਲ ਹੋਇਆ ਅਤੇ ਦੋ ਅਸੀਂ ਹੋਰ ਖੜੇ ਹਾਂ, ਦੋ ਖੜੇ ਹਾਂ ਹੋਰ ਤੇਰੀ ਇੱਛਾ ਪੂਰੀ ਕਰਨ ਵਾਸਤੇ, ਪਰ ਤੇਰਾ ਤਾਂ ਇਹੀ ਤੇਰੀ ਅੱਗ ਬੁੱਝ ਗਈ। ਕੀ ਗੱਲ ਹੈ, ਅੱਗ ਤਾਂ ਮੱਚ ਰਹੀ ਹੈ। ਕਹਿੰਦਾ ਤੁਸੀਂ ਹੈ ਕੌਣ? ਅਸੀਂ ਇਹਦੇ ਸਾਥੀ, ਸਾਥ ਨਿਭਾਉਣ ਵਾਸਤੇ ਪਹੁੰਚ ਗਏ। ਉਹਨੇ ਇੱਕ ਸ਼ੀਸ਼ਾ ਲਿਆਂਦਾ, ਸ਼ੀਸ਼ੇ ਸ਼ਕਲ ਕੀਤੀ ਅਤੇ ਗੁਰੂ ਨਾਨਕ ਦੇ ਪੈਰੀਂ ਪੈ ਗਏ। ਬਾਕੀ ਸਾਰੀ ਸਗੀ ਨੂੰ ਛੱਡ ਦੇ, ਕੱਲ੍ਹ ਸੰਗਰਾਂਦ ਦਾ ਦਿਹਾੜਾ ਸੀ। ਸੰਗਰਾਂਦ ਦੇ ਦਿਹਾੜੇ 'ਤੇ ਮੈਂ ਸਮੇਂ ਸਿਰ, ਕਿਉਂਕਿ ਪਿੱਛੇ ਜਹਾਜ਼ ਦਾ ਸਫ਼ਰ ਸੀ, ਜਿਹੜੀ ਗੱਲ ਕੱਲ੍ਹ ਕਰਨ ਵਾਲੀ ਸੀ ਮੈਂ ਅੱਜ ਜਾਂ ਕੱਲ੍ਹ ਨੂੰ ਅਗਲੇ ਦਿਨ ਉਹ ਕਰਾਂਗਾ ਤੁਹਾਡੇ ਨਾਲ, ਜਿਹੜੀ ਸੰਗਰਾਂਦ ਵਾਲੀ ਕਰਨ ਵਾਲੀ ਸੀ। ਸ਼ਹਿਨਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਅਸਾੜ ਤਪਨ ਦਾ ਤਿਸ ਲੱਗੈ ਹਰ ਨਾ ਹੋਣਾ ਜਿੰਨਾ ਪਾਸ। ਹੁਣ ਮਰਦਾਨਾ ਜਿਹੜਾ ਹੈ ਉਹਦਾ ਤਾਂ ਸੌ ਦੇ ਸਾਹਮਣੇ ਖੜਾ ਹੈ, ਉਸ ਮਾਲਕ ਦੀ ਦ੍ਰਿਸ਼ਟੀ ਕੜਾਹੇ 'ਤੇ ਪਈ ਅਤੇ ਠੰਡਾ ਠਾਰ ਹੋ ਗਿਆ। ਹੜ੍ਹ ਦੇ ਮਹੀਨੇ ਦੀ ਮੁੱਢਲੀਆਂ ਤੁਕਾਂ ਦੀ ਵਿਚਾਰ ਆਪਾਂ ਕੱਲ੍ਹ ਨੂੰ ਕਰਾਂਗੇ। ਅਤੇ ਭਾਈ ਟਾਈਮ ਕਿੰਨੇ ਵਜੇ ਤੱਕ ਹੈ ਭਜੰਗੀਓ? ਹੈ ਜੀ, ਬਸ ਠੀਕ ਹੈ, ਟਾਈਮ ਹੋਣ ਵਾਲਾ। ਫਿਰ ਕੋਈ ਪਹਿਲਾ ਦਿਨ ਸੀ, ਪੁੱਛ ਲੈਣਾ, ਕੋਈ ਹਰਜ ਨਹੀਂ ਹੁੰਦਾ, ਇਹਦੇ 'ਚ ਕੋਈ ਹਰਜ ਨਹੀਂ। ਤਪਤ ਕੜਾਹਾ ਬੁੱਝ ਗਿਆ, ਗੁਰਸ਼ੀਤਲ ਨਾਮ ਦੀ ਉਹ। ਇੱਥੇ ਗੁਰੂ ਸਾਹਿਬ ਨੇ ਮਰਦਾਨੇ ਨੂੰ ਸ਼ੀਤਲ ਠੰਡਾ ਨਾਮ ਦਿੱਤਾ, ਇਸੇ ਤਰ੍ਹਾਂ ਪਾਏ ਆਪਣੇ ਹਿਰਦੇ ਦੇ ਕੜਾਹੇ, ਵਾਸ਼ਨਾ ਦੀਆਂ ਕਾਮ ਕ੍ਰੋਧ ਦੀਆਂ ਲੱਕੜਾਂ ਦੇ ਲੱਟ ਲੱਟ ਸਾਡੇ ਅੰਦਰ ਦਾ ਕੜਾਹਾ ਮੱਚ ਰਿਹਾ ਹੈ। ਇਹਨੂੰ ਠੰਡਾ ਕਿਵੇਂ ਕਰਨਾ? ਜਿਸ ਗੁਰੂ ਨਾਨਕ ਦੀ ਦ੍ਰਿਸ਼ਟੀ ਨੇ ਤਪਦਾ ਹੋਇਆ ਕੜਾਹਾ ਠੰਡਾ ਕਰ ਦਿੱਤਾ, ਉਸੇ ਦ੍ਰਿਸ਼ਟੀ ਦੇ ਨਾਲ ਇੱਕ ਸੁੱਕਾ ਹੋਇਆ ਬਾਗ ਹਰਾ ਹੋ ਗਿਆ। ਇਸ ਬਾਗ ਦੀ ਕਹਾਣੀ ਮੁੱਕੀ ਨਹੀਂ, ਉਹ ਆਪਾਂ ਕੱਲ੍ਹ ਪੂਰੀ ਕਰ ਲਵਾਂਗੇ। ਬਸ ਇਤਨੇ ਕਾਫੀ ਹੋਏਗਾ ਕਿ ਜੇ ਗੁਰੂ ਨਾਨਕ ਦੇ ਚਰਨਾਂ ਨੂੰ ਧਿਆਨ ਦੁਆਰਾ ਪਰਸਦੇ ਰਹੀਏ ਤਾਂ ਸਾਡਾ ਵੀ ਮੱਚਦਾ ਕੜਾਹਾ ਕਿਤੇ ਨਾ ਕਿਤੇ ਸ਼ਾਂਤ ਹੋ ਜਾਏਗਾ। ਸਾਡੇ ਸ਼ੁਭ ਗੁਣਾਂ ਦਾ ਬਾਗ ਸੁੱਕਿਆ ਹੋਇਆ ਸੰਗਲਾ ਦੀਪ ਦੀ ਨਿਆਈ ਕਿਤੇ ਹਰਾ ਹੋ ਜਾਏਗਾ, ਭਗਤੀ ਦੀ ਹਰਿਆਵਲ ਆ ਜਾਏਗੀ। ਅਸਾੜ ਤਪੰਦਾ ਤਿਸ ਲੱਗੇ ਹਰ ਨਾ ਹੋਣਾ ਜਿੰਨਾ ਪਾਸ। ਬਾਕੀ ਵਿਚਾਰ ਕੱਲ, ਸਤਿਗੁਰੂ ਕਿਰਪਾ ਕਰਨ, ਆਨੰਦ ਸਾਹਿਬ ਦਾ ਪਾਠ ਕਰੀਏ ਜੀ। ਆਨੰਦ ਸਾਹਿਬ ਦਾ ਪਾਠ।
ਆਨੰਦ ਸਾਹਿਬ ਦੇ ਪਾਠ ਦੇ ਵਿੱਚ ਆਪ ਸਾਰਿਆਂ ਨੇ ਸਾਥ ਦੇਣਾ ਜੀ। ਫਿਰ ਅਰਦਾਸ ਹੋਏਗੀ ਗੁਰੂ ਸਾਹਿਬ ਦੇ ਚਰਨਾਂ 'ਚ, ਅਤੇ ਖਿਆਲ ਰੱਖਣਾ ਕੱਲ੍ਹ ਨੂੰ ਜਿੱਥੇ ਵਿਚਾਰ ਛੱਡੀ ਹੈ ਸ਼ਬਦ ਦੀਆਂ ਮੁੱਢਲੀਆਂ ਤੁਕਾਂ ਤੋਂ, ਉਹ ਤੁਕਾਂ ਦੇ ਦੁਆਲੇ ਜਿਵੇਂ ਉਥਾਨਕਾ ਹੁੰਦੀ ਹੈ, ਉਹ ਵਿਚਾਰ ਆਪਾਂ ਥੋੜ੍ਹੀਆਂ ਕੀਤੀਆਂ, ਬਾਕੀ ਵਿਚਾਰ ਕੱਲ੍ਹ ਹੋਏਗੀ। ਆਨੰਦ ਸਾਹਿਬ ਦੇ ਪਾਠ ਵੀ ਸਾਰੀਆਂ ਸੰਗਤਾਂ ਗੱਜ ਵੱਜ ਕੇ ਬੋਲ ਰਹੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਕੋ ਓਂਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਸਤਿਗੁਰ ਤਾਂ ਪਾਇਆ ਸਹਿਜ ਸੇਤੀ।

ਨਾਨਕ ਸੁਣ ਹੋ ਸੰਤੋ ਸਬਦਤ ਰਹੋ ਪਿਆਰੋ ਸੱਚ ਬਾਜੀ ਪੰਚ ਸਭ ਤਿਦ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਪੰਚ ਦੂਤ ਤੁਧ ਵਾਸ ਕੀਤੇ ਕਾਲ ਕੰਠਕ ਮਾਰਿਆ

0: ਦਿਵਸ ਰਾਤ ਦੁਇਦਾਈ ਦਾਇਆ ਕੇਲੇ ਸਗਲ ਜਾਗਤ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ
1: ਜਿਨੀ ਨਾਮ ਧਿਆਏ ਗਏ ਮੁਸਕਤ ਕਾਲ
0: ਨਾਨਕ ਤੇ ਮੁਖ ਉਜਲੇ ਕੇਤੀ ਛੁਟੀ

कृपा मैं सुख कने, कोई न जाने तुमरा अंत ऊँचे ते ऊँचा।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੀ ਸਭ ਦੁਖ ਜਾਈ। ਤੇਗ ਬਹਾਦਰ ਸਿਮਰਿਐ ਘਰ ਨਾਉਣੇ ਦੇ ਆਵੈ ਧਾਈ। ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੀ ਪਿਤਾਪ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਜ਼ੂਰ ਸੰਧਿਆ ਸਮੇਂ ਦੀਵਾਨ ਸਜਾਏ ਗਏ ਸੱਜੇ ਹੋਏ ਦੀਵਾਨਾਂ ਅੰਦਰ ਸ਼ਬਦ ਚੌਂਕੀ ਸੋਹਦਾ ਰਹਿਰਾ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਉਪਰੰਤ ਗੁਰ ਸ਼ਬਦ ਵਿਚਾਰਾਂ ਹੋਈਆਂ ਆਰਤੀ ਜੀ ਕੀ ਅਰਦਾਸ। ਆਪ ਜੀ ਦੇ ਹਜ਼ੂਰ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ। ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸ਼ੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਕੀਰਤਨ ਜਸ ਕਰਨ ਦੀ ਦਾਤ ਬਖਸ਼ਣੀ। ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ। ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ।

ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ।

ਰੱਖੋ ਰੱਖਣ ਹਾਰ ਦਇਆਲਾ ਨਾਨਕ ਘਰ ਕੀ ਗੁਲੇ।

ਵੀ ਹੈ ਅਹਿਨਿਸ ਸਹਿਜ ਸੁਭਾਏ ਦਰਸਨ ਪਰਸਿਆਏ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਮ ਦੀ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬ ਸੰਗਤਾਂ ਦੀਆਂ ਹਾਜ਼ਰੀਆਂ ਦਾ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਪ ਸੰਗਤਾਂ ਨੇ ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੇ ਮਹਾਨ ਵਿਦਵਾਨ, ਸਤਿਕਾਰਯੋਗ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਮਹਾਂਪੁਰਸ਼ਾਂ ਪਾਸੋਂ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕੀਤੀਆਂ ਨੇ। ਸੋ ਬਾਬਾ ਜੀ ਹੁਣਾਂ ਦਾ ਸਮੂਹ ਸੰਗਤਾਂ ਵੱਲੋਂ, ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਬਹੁਤ ਬਹੁਤ ਧੰਨਵਾਦ। ਸੋ ਸਾਰੀਆਂ ਸੰਗਤਾਂ ਚਰਨਾਂ ਵਿੱਚ ਬੇਨਤੀ ਹੈ ਕਿ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ, ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਫਰਮਾਨ ਹੈ, ਜਬ ਲਓ ਨਹੀਂ ਭਾਗ ਲਲਾਰ ਉਦੈ, ਤਬ ਲਓ ਭਰਮ ਤੇ ਫਿਰਤੇ ਬਹੁਤਾਇਓ, ਕਲ ਘੋਰ ਸਮੁੰਦਰ ਮੈਂ ਬੂਡ ਤਿੱਥੇ, ਕਬਹੂ ਮਿਟ ਹੈ ਨਹੀਂ ਰੇ ਪਛਤਾਇਓ, ਤਤ ਵਿਚਾਰ ਯਹਿ ਮਥੁਰਾ, ਜਗ ਤਾਰਨ ਕਉ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨ ਆਇਓ। ਦੇ ਮਹਾਂਵਾਕ ਅਨੁਸਾਰ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਸ਼ਹੀਦੀ ਗੁਰਪੁਰਬ ਦੇ ਸੰਬੰਧ ਵਿੱਚ ਗੁਰੂ ਘਰ ਵਿਖੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੀ ਰਮਤਾ ਹੋਈ ਹੈ, ਜਿਸ ਦੇ ਭੋਗ 18 ਤਰੀਕ ਨੂੰ ਦਿਨ ਵੀਰਵਾਰ ਨੂੰ ਸਵੇਰੇ 9:30 ਵਜੇ ਪਾਏ ਜਾਣਗੇ। ਭੋਗਾ ਤੋਂ ਉਪਰੰਤ ਦੁਪਹਿਰ ਦੇ ਦੀਵਾਨ 12 ਵਜੇ ਤੱਕ ਸੱਜਣਗੇ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਸ਼ਹੀਦੀ ਗੁਰਪੁਰਬ ਦੇ ਸੰਬੰਧ ਵਿੱਚ 18 ਤਰੀਕ ਨੂੰ ਸ਼ਾਮ ਦੇ ਵਿਸ਼ੇਸ਼ ਦੀਵਾਨ ਸੱਜਣਗੇ, ਜਿਸ ਦੇ ਵਿੱਚ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ, ਗੁਰੂ ਘਰ ਦੇ ਹਜ਼ੂਰੀ ਰਾਗੀ ਜਥੇ ਅਤੇ ਸਤਿਕਾਰਯੋਗ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ ਜੀ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪਣੇ ਸਮੇਂ 'ਚ ਸਮਾਂ ਕੱਢ ਕੇ ਇਹਨਾਂ ਸਮਾਗਮਾਂ ਦੇ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਲਾਹ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ ਜੀ। ਸੋ ਆਉਣ ਵਾਲੇ ਦਿਹਾੜੇ 25 ਜੂਨ ਨੂੰ ਦਿਨ ਵੀਰਵਾਰ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ। 29 ਜੂਨ ਨੂੰ ਭਗਤ ਕਬੀਰ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਜੀ ਅਤੇ 30 ਜੂਨ ਨੂੰ ਦਿਨ ਮੰਗਲਵਾਰ ਨੂੰ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ, ਸਤਿਗੁਰਾਂ ਦੇ ਪਾਵਨ ਸਥਾਨ 'ਤੇ ਸਾਰੇ ਦਿਹਾੜੇ ਬੜੀ ਚੜ੍ਹਦੀ ਕਲਾ ਨਾਲ ਮਨਾਏ ਜਾਣਗੇ। ਸਾਰੀਆਂ ਸੰਗਤਾਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। 18 ਤਰੀਕ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਸ਼ਹੀਦੀ ਗੁਰਪੁਰਬ ਦੇ ਸੰਬੰਧ ਵਿੱਚ ਅੰਮ੍ਰਿਤ ਵੇਲੇ ਸਮੂਹ ਸੰਗਤਾਂ ਵੱਲੋਂ ਸੰਗਤੀ ਰੂਪ ਦੇ ਵਿੱਚ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਸਿਮਰਨ ਅਤੇ ਪਾਤਸ਼ਾਹ ਮਹਾਰਾਜ ਦੀ ਪਾਵਨ ਗੁਰਬਾਣੀ ਸੁਖਮਣੀ ਸੁੱਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ ਦੇ ਮਹਾਂਵਾਕ ਅਨੁਸਾਰ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੇ ਜਾਪ ਹੋਣਗੇ ਜੀ। ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਪਾਵਨ ਪਵਿੱਤਰ ਸਰੂਪਾਂ ਦੀ ਸੇਵਾ ਹੋਵੇਗੀ, ਨਾਲ 16 ਸਾਹਿਬ ਜੀ ਦੇ ਪਾਠ, ਉਪਰੰਤ ਸਤਿਗੁਰੂ ਜੀ ਆਪਣੇ ਨਿੱਜ ਆਸਣਾ ਜਾਣਗੇ, ਫਿਰ ਆਪ ਜੀ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤਾ ਕੀਐ ਕਰਤੇ ਕਹੋ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵ ਰਹੁ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਇ ਰਹਾਉ। ਨਿਤ ਨਿਤ ਜੀੜੇ ਸੰਭਾਲੀਏ ਨੂੰ ਦੇਖਿਆ ਗਾ ਦੇਵਣ ਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤਿਸਦਾ ਤੇ ਕਵਣ ਸੰਵਾਰ। ਸੰਭਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੈ ਸਾਹਿਬ ਸੁਮੇਲ। ਕਰ ਕਰ ਇਹੋ ਪਹੁਚਾ ਸਦੜ ਨਿਤ ਭਵਨ, ਸਦਣ ਹਾਰ ਸਿਮਰੀਐ ਨਾਨਕ ਸੇਧੇ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਕਲ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਓ। ਵਿਸ਼ਵ ਚਸਿਆਂ ਘੜੀਆਂ ਪੈਰਾਂ ਥਿੱਤੇ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹਲਾ ਫੈਲਾ ਗਗਨ ਮਹਿਤਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਣ ਪਵਣ ਚਬਰੋ ਕਰੇ ਸਗਲ ਬਨ ਰਾਏ ਫੁਲਾਂ ਤੋਂ ਜੋਤੀ ਐਸੀ ਆੜਤੀ ਹੋਏ ਪਵਕਟਨਾ ਤੇਰੀ ਆੜਤੀ ਅਨਹਤਾ ਸ਼ਬਦ ਵਾਜੰਤ ਫੇਰੀ ਰਹਾਓ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਹੋ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਸਭ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨ ਮੋਹਿ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕਾ ਹੋਇ ਜਾਤੇ ਤੇਰੇ ਨਾਹਿ ਵਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਗ੍ਰੋਧਨ ਗਰਭਾ ਭਰਿਆ ਮਿਲ ਸਾਧੂ ਅਖੰਡ ਲਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਨੇ ਪੁਨ ਵੱਡਾ ਹੈ ਕਰ ਡੰਡੌਤ ਪੁਨ ਵੱਡਾ ਹੈ ਰਹਾ ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹੋ ਮੈਂ ਕੰਡਾ ਹੈ ਜੋ ਜੋ ਚਲੈ ਚੁਬੈ ਦੁਖ ਪਾਵੈ ਜਮਕਾਰ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ

ਬੋਲਣਾ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰ ਰਾਏ ਸ਼੍ਰੀ ਹਰਿਕ੍ਰਿਸ਼ਨ ਜੀ ਧਿਆਈਆ ਜਿਸ ਠੇ ਸਬਦ ਪੁਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨਾਂ ਦਾ ਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈਂ ਹੋਣਾ ਜੀ ਸਹਾਏ ਦਸਾਂ ਪਾਤਸ਼ਾਹ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਰਾਂ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆ ਤਾਂ ਨਿਉਟਾਂ ਦੇ ਉੱਟ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਚਰਨਾਂ ਕਮਲਾਂ ਵਿੱਚ ਰਾਸ਼ਵੜੀ ਬੇਨਤੀ ਹੈ। ਇਸ ਵੇਲੇ ਸੰਧਿਆ ਸਮੇਂ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਈ ਨਾਲ ਨਾਲ ਸੁਹੇਲਾ ਸਾਹਿਬ ਦੇ ਬਾਣੀ ਜਾਪ ਹੋਏ ਸੇਵਾ ਨਿਮਾਉਂਦਿਆਂ ਬਾਣੀ ਪੜ੍ਹਦਿਆਂ ਜਾਣੇ ਜਾਣੇ ਮਿਹਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਜੀ ਬਖਸ਼ਣਹਾਰ ਹੋ ਬਖਸ਼ ਲੈਣਾ ਅੱਗੇ ਤੋਂ ਸਮਾਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ। ਆਪ ਜੀ ਦੀ ਕਿਰਪਾ ਮਹਿਰਾਮ ਸਦਕਾ ਚਾਰ ਪਹਿਰ ਦਿਨਾਂ ਅਸੀਂ ਸੁੱਖਾਂ ਨਾਲ ਬਤੀਤ ਹੋਇਆ ਹੈ। ਚਾਰ ਪਹਿਰ ਰਹਿਣਾ ਹੀ ਹੈ ਭਾਣੇ ਅੰਦਰ ਬਤੀਤ ਕਰਾਉਣੀ ਕਿਰਪਾ ਕਰਨੀ ਜੀ। ਅੰਮ੍ਰਿਤ ਵੇਲੇ ਸੰਗਤਾਂ ਨੂੰ ਦਰਸ਼ਨ ਦਾਰਿਆ ਬਖਸ਼ਿਸ਼ ਕਰਕੇ ਨਿਹਾਲ ਕਰਨਾ ਇਸ ਵੇਲੇ ਕਿਰਪਾ ਕਰੋ। ਪ੍ਰਕਾਸ਼ ਸਥਾਨਾਂ ਤੋਂ ਨਿੱਜ ਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ। ਰਾਹ ਪਿੰਡੇ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ ਕਿਰਪਾ ਕਰਨੀ ਜੀ। ਅੰਗ ਸੰਸਾਈ ਨੂੰ ਚੜ੍ਹਦੀ ਕਲਾ 'ਚ ਰੱਖਣਾ ਸਹੀ ਪਿਆਰੇ ਮੇਲੋ ਜਿਹੜਾ ਮਿਲੇ ਆਪ ਜੀ ਦਾ ਨਾਮ ਜਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿ

ਲਖ ਗੁਰਮੁਖ ਨਾਮ ਸੁਨਹੋ ਮੇਰੀ ਭੈਣ ਏਕੋ ਰਬ ਰਹਿਆ ਘਟ ਅੰਤਰ ਮੁਖ ਬੋਲੋ ਗੁਰ ਅੰਮ੍ਰਿਤ ਬਹਿਣ ਰਹਾ ਮੈਂ ਮਨ ਤਨ ਪ੍ਰੇਮ ਮਹਾ ਬੈਰਾਗ ਸਤਿਗੁਰ ਪੁਰਖ ਪਾਇਆ ਵਡ ਭਾਗ ਦੂਜੇ ਪਾਏ ਭਵਹਿ ਬੇਖ ਮਾਇਆ ਭਾਗਹੀਣ ਨਹੀਂ ਸਤਿਗੁਰ ਪਾਇਆ।

ਨਾ ਤ੍ਰਿਕ ਤ੍ਰਿਕ ਜੀਵ ਵੱਡਾ ਵੱਡਾ ਹਰ ਭਾਗ ਕਰ ਪਾਇਆ ਨਾਨਕ ਗੁਰਮੁਖ ਨਾਮ ਦਵਾਇਆ ਆਸਾ ਮਹੱਲਾ ਚੌਥਾ ਗੁਣ ਗਾਵਾ ਹਾਂ ਗੁਣ ਬੋਲੀ ਬਾਣੀ ਗੁਰਮੁਖ ਹਰ ਗੁਣ ਆਖ ਵਖਾਣੀ ਜਪ ਜਪ ਨਾਮ ਮਨ ਪਿਆ ਆਨੰਦਾ ਸਤ ਸਤ ਸਤਿਗੁਰ ਨਾਮ ਦੜਾਇਆ ਰਸ ਗਾਏ ਗੁਣ ਪਰਮਾਨੰਦਾ ਰਹਾ ਹਰ ਗੁਣ ਗਾਵਾ ਹਰ ਜਨ ਲੋਗਾ ਵੱਡਾ ਭਾਗ ਪਾਏ ਹਰ ਨਰ ਜੋਗਾ ਗੁਣ ਵਹੂਣ ਮਾਇਆ ਮਲ ਧਾਰੀ ਵਿਣ ਗੁਣ ਜਨਮ ਮੂਏ ਹੰਕਾਰੀ ਸਰੀਰ ਸਰੋਵਰ ਗੁਣ ਪ੍ਰਗਟ ਕੀਏ ਨਾਨਕ ਗੁਰਮੁਖ ਮੱਥ ਤਤ ਘੜੀਏ ਆਸਾ ਮਹੱਲਾ ਚੌਥਾ ਨਾਮ ਸੁਣੀ ਨਾਮੋ ਮਨ ਭਾਵੈ ਵੱਡੇ ਭਾਗ ਗੁਰਮੁਖ ਹਰ ਪਾਵੈ

ਸਨਾਵਾ ਸੋ ਮੇਰਾ ਮੀਤ ਸਕਾਈ ਨਾਮਹੀਣ ਗਏ ਮੂੜ ਨੰਗਾ ਪਚ ਪਚ ਮੈ ਬਿਖ ਦੇਖ ਪਤੰਗਾ ਆਪੇ ਥਾਪੇ ਥਾਪੇ ਥਾਪੇ ਨਾਨਕ ਨਾਮ ਦੇਵੈ ਹਰ ਆਪੇ ਆਸਾ ਮਹੱਲਾ ਚੌਥਾ ਗੁਰਮੁਖ ਹਰ ਹਰ ਵੇਲ ਵਧਾਈ ਫਲ ਲਾਗੇ ਹਰ ਰਸਕ ਰਸਾਈ ਹਰ ਹਰ ਨਾਮ ਜਪ ਅਨੰਤ ਤਰੰਗਾ ਜਪ ਜਪ ਨਾਮ ਗੁਰਮਤਿ ਸਲਾਹੀ ਮਾਰਿਆ ਕਾਲ ਜਮ ਕੰਕਰ ਭਿਅੰਗਾ ਰਹਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਪੰਜਵੇਂ ਕੇ ਏਕ ਓਅੰਕਾਰ ਸਤਿਗੁਰ ਪ੍ਰਸਾਦ ਸਿਮਰੰ ਸੋਈ ਪੁਰਖ ਅਚਲ ਅਭਿਨਾਸੀ ਜਿਸ ਸਿਮਰਤ

ਗੁਰ ਅਰਜੁਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ।

ਵਾਹਿਗੁਰੂ ਜੀ ਸਤ ਜੀਵਨ ਅਰਜੁਨ ਅਮੋਲ ਅਜੋਨੀ ਸੰਭੋ ਭੈ ਪੰਜਨ ਪਰ ਦੁੱਖ ਨਿਵਾਰ ਅਪਾਰ ਅਨੰਭੋ ਅਗੇ ਗਹਿਣ ਭ੍ਰਮਣ ਭਾਂਤ ਦਹਿਣ ਸੀਤਲ ਸੁਖ ਦਾਤੋ ਅਸੰਭੋ ਉਦਵਯੋ ਪੁਰਖ ਪੂਰਨ ਵਿਧਾਤੋ ਨਾਨਕ ਆਦ ਅੰਗਦ ਅਮਰ ਸਤਿਗੁਰ ਸਬਦ ਸਮਾਇਓ ਤਨ ਤਨ ਗੁਰ ਰਾਮਦਾਸ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਿਲਾਇਓ ਨਾਨਕ ਆਦ ਅੰਗਦ ਅਮਰ ਸਤਿਗੁਰ ਸਬਦ ਸਮਾਇਓ ਤਨ ਤਨ ਗੁਰ ਰਾਮਦਾਸ ਗੁਰ ਜਿਨ ਪਾਰਸ

ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਪਇਓ ਤਤ ਸਿਓ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮ ਮਹਿ ਦਿਓ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਵੈਣ ਮੂਰਤ ਪੰਜ ਪਰਮਾਨ ਪੁਰਖ ਗੁਰ ਅਰਜਨ ਪਿੱਖੋ ਨੈਣ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਵੈਣ ਮੂਰਤ ਪੰਜ ਪਰਮਾਨ ਪੁਰਖ ਗੁਰ ਅਰਜਨ।

ਸੁਖ ਹੋਵੈ ਸਿਫਤ ਖਸਮਦੀ ਮੂਰਿਅਰ ਸਾਹ ਗੁਰਸਾਹ ਚਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਤੀਜਾ, ਵਾਰ ਸੱਤ, ਘਰ ਦਸਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਦਿਤਵਾਰ ਆਦਿ ਪੁਰਖ ਹੈ ਸੋਈ, ਆਪੇ ਵਰਤੈ ਅਵਰ ਨਾ ਕੋਈ, ਓਤ ਪੋਤ ਜਗ ਰਹਿਆ ਪਰੋਈ, ਆਪੇ ਕਰਤਾ ਕਰੈ ਸੋ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਵਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਜੋ ਪਾਵਨ ਉਪਦੇਸ਼ ਸਤਿਗੁਰੂ ਜੀ ਨੇ ਹੁਕਮ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤਾ ਹੈ, ਬਿਲਾਵਲ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਸਤਿਗੁਰੂ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 841 ਪਰ ਸੁਸ਼ੋਭਿਤ ਹੈ। ਸੱਤ ਵਾਰ, ਜੋ ਹਫ਼ਤਾਵਾਰੀ ਸੱਤ ਵਾਰ ਆਪਾਂ ਵਿਚਾਰਦੇ ਹਾਂ, ਉਹਨਾਂ ਦਾ ਜ਼ਿਕਰ ਸਤਿਗੁਰੂ ਸਾਹਿਬ ਜੀ ਨੇ ਅੱਜ ਦੇ ਇਸ ਸ਼ਬਦ ਵਿੱਚ ਕੀਤਾ ਹੈ ਕਿ ਕਿਹੜੇ ਕਿਹੜੇ ਵਾਰ ਵਿੱਚ ਕਿਹੜੀ ਕਿਹੜੀ ਅਵਸਥਾ ਸਾਨੂੰ ਧਾਰਨ ਕਰਨੀ ਲਾਜ਼ਮੀ ਹੈ। ਦਸਵੇਂ ਘਰ ਦੇ ਵਿੱਚ ਗਾਉਣ ਦਾ ਹੁਕਮ ਕੀਤਾ ਹੈ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਪਾਵਨ ਹੁਕਮ ਦੇ ਅਨੁਸਾਰ ਹੀ ਬਣਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ

ਸੱਚ ਸੋਚੈ ਸੋਚ ਨ ਹੋਵੈ ਜੇ ਸੋਚੀ ਲਖ ਵਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਚਿਆਰਾ ਹੋਈਐ ਕਿਉਂ

0: ਗੁਰਮੁਖ ਵੇਦੋਂ ਗੁਰਮੁਖ ਰਹਿਆ ਸਮਾਈ,
1: ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ,
0: ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ, ਨਾਵਾ ਜੀ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ, ਮਤ ਵਿਚ ਰਤਨ ਜਵਾਹਰ ਮਾਣਿਕ ਤੇ ਗੁਰ ਕੀ ਸਿੱਖ ਸੁਣੀ, ਜੇ ਜੁਗ ਚਾਰੇ ਆਰਜਾ।

0: ਕਹਿ ਪਿਛੇ ਪਛਾਏ।
1: ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ।
0: ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ।
1: ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ।
0: ਮੰਨੈ
1: ਮਾਗ ਨਾ ਚੱਲੈ ਪੰਥ, ਮੰਨੈ ਧਰਮ ਸੀ ਤੀਸਰ ਮੰਥ।

0: ਕਾਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਵਣ ਜੋਰ ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਤਪ ਸਾਓ ਇੱਕੋ ਪਵਾਓ ਤਿਸਤੇ ਹੋਏ ਲੱਖ
1: ਦਰਿਆਓ
0: ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਸੰਖ ਸੂਰਮ ਭਖ ਸਾਰ ਸੰਖ ਮੋਨ ਲਿਵਲਾਏ ਤਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਅਮਰ ਕਰ ਜਾਹੇ ਜੋਰ ਸੰਖ ਗਲਵੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਸੰਖ ਨਾਮ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਖਰੀ ਲਿਖਣ ਬੋਲਣ ਬਾਣ ਅਖਰਾ

0: ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
1: ਹੱਥ ਪੈਰ ਧੰਦੇ ਪਾਣੀ ਧੋਤੇ ਉਤਰਸਕੇ,
0: ਮੋਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ।
1: ਮਾਤਾ ਪਾ ਕੇ ਸੰਗ ਉਹ ਧੋਪੇ ਨਾ ਵੇਖੇ ਰੰਗ,
0: ਉਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ

0: ਪਾਠ ਪੁਰਾਣ ਆਖੇ ਪੜੇ ਕਰੇ ਵਖਿਆਨ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਕੀਤੇ ਆਖੇ ਅੱਖਣ ਪਾਹੀ ਕੀਤੇ ਕਹਿ ਕੇ ਉੱਠ ਉੱਠ ਜਾਹੇ ਜਿਵੜ ਭਾਵੇ ਤਿਵੜ ਹੋਏ ਨਾਨਕ ਜਾਣੇ ਸੱਚ
1: ਸੋਏ
0: ਸੋ ਦਰ ਕਿਹਾ ਸੋ ਘਰ ਕਿਹਾ ਜਿਤਮੈ ਸਰਬ ਸੰਭਾਲੇ ਕੀਤੇ ਰਾਗ ਪਰੀ ਸਿਉ ਕਹੀਨ ਕੀਤੇ ਗਾਵ ਨਿਹਾਰੇ ਗਾਵਹਿ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵਹਿ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਹਿ ਮੋਹਨੀਆ ਮਨ ਮੋਹਨ।

ਹੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਚ ਹੀ ਨਾਏ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਉਪਾਈ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਹੁੰਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰੇ ਵਿਭੂਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਭੁਗਤ ਗਿਆਨ ਦਇਆ ਭੰਡਾਰਨ ਕਟਕਟ ਵਾ

ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਕਰ ਕਰ ਵੇਖੇ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾ ਇੱਕ ਦੂਜੀ ਭਉ ਲਖ ਹੋਹੇ ਲਖ ਹੋਵੇ ਲਖ ਵੀਸ ਏ ਤਰਾਹ ਪਦ ਪਵੜੀਆ ਚੜੀਆ ਹੋਏ ਕੀਸ ਨਾਨਕ ਨਦਰੀ ਪਾਈਐ।

0: ਜਿਛ ਪੈ ਸੰਸਾਰ।
1: ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ।
2: ਪਵਨ ਪਾਣੀ ਅਗਨੀ ਪਾਤਾਲ,
1: ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ।

ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮਾ ਕਿਤੇ ਬਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ਼ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ

0: ਕੀਤੀਆਂ
1: ਸੁਰਤੀ ਸੇਵਕ ਕੀਤੇ ਨਾਨਕ ਅੰਤ ਅਨੰਤ ਸਰਮਖੰਡ ਕੀ ਬਾਣੀ ਰੂਪ ਤਿਥੈ ਘੜਤ ਘੜੀਏ ਬਹੁਤ ਅਨੂਪ ਤਿਥੈ ਘੜੀਏ ਸੁਰਤ ਮਤ ਮਨ ਬੁੱਧ ਤਿਥੈ ਘੜੀਏ ਸੁਰਾ ਸਿੱਧਾ ਕੀ ਸੁਧ ਤਿਥੈ ਜੋਤ ਮਹਾਂਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਨਾ ਉਹ ਹਿਮਰਹਿ ਨਾ ਠਾਗੇ ਜਾਹੇ ਜਿਨ ਕੈ ਰਾਮ ਸਹਿ ਮਨ ਮਾਹੇ ਸੱਚਖੰਡ ਵਸੈ ਨਿਰੰਕਾਰ ਕਰ ਵੇਖਿਆ ਨਦਰ ਨਿਹਾਲ।

0: समस्त स्वरूप
1: चतर
0: चक्रवर्ती चतर चक्र पुगते
1: सर्वदा।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀਓ ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੋਂ ਪ੍ਰਸਾਦ ਸਵਈਏ ਸ਼ਰਾਵਕ ਸੁਤ ਸਮੂਹ ਸਿਧਾਨ ਕੇ ਦੇਖ ਫਿਰੋ ਕਰ ਜੋਗ ਜਤੀ ਕੇ
2: ਸੁਸਰਾਦਨ ਸੁਸਰਾਦ ਇੱਕ ਸੰਤ ਸਮੂਹ ਅਨੇਕ ਮਤੀ ਕੇ
1: ਸਾਰੇ ਦੇਸ ਕੋ ਦੇਖ ਰਿਹਾ ਮਤ ਕੋਲੋ ਦੇਖੇ ਪ੍ਰਾਨ ਪਤੀ ਕੇ
0: ਸ਼੍ਰੀ ਭਗਵਾਨ ਕੀ ਪਾਈ ਕਿਰਪਾ ਹੂੰ ਤੋ ਏਕ ਰਤੀ ਬਿਨ ਏਕ ਰਤੀ ਕੇ
1: ਮਾਤੇ ਮਤੰਗ ਜਰੇ ਜਰ ਸੰਗ ਅਨੁਭੂ ਤੰਗ ਸੁਰੰਗ ਸਵਾਰੇ
0: ਕੋਟ ਤੁਰੰਗ ਕੁਰੰਗ ਸੇ ਕੂਦਤ ਪੌਨ ਕੇ ਗੌਨ ਕੋ ਜਾਤ ਨਿਵਾਰੇ
1: ਪਾਰੀ ਪੂਜਾਨ ਕੇ ਭੂਪ ਪਲੇ ਵਿੰਦਿਆ ਵਸੀਸ ਨ ਜਾਤ ਵਿਚਾਰੇ
0: ਇੰਦੇ ਪਏ ਤੋ ਕਹਾਂ ਪੇ ਪੂਪਤ ਅੰਤ ਕੋ ਨਾਗੇ ਪਾਏ ਪਧਾਰੇ
1: ਮੀਤ ਫਿਰੇ ਸਭ ਦੇਸ ਦਿਸਾਨ ਕੋ ਮਾਇਆ ਟੋਲ ਮਿਰਦੰਗ ਨਗਾਰੇ
0: ਕੁੰਜਤ ਗੁਣ ਗੁਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ
1: ਭੂਤ ਪਵਿਕ ਭਵਾਨ ਕੇ ਭੂਪਤ ਕੌਣ ਗਨੇ ਨਿਜਾਤ ਵਿਚਾਰੇ
0: ਸ਼੍ਰੀਪਦ ਸ਼੍ਰੀਪਦ ਭਵਾਨ ਪਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ
1: ਫਿਰ ਉਤਨਾਂ ਦੇ ਆਦਮ ਦਾਨ ਸੰਜਮ ਨੇ ਮਨ ਇੱਕ ਵਿਸੇਖ ਹੈ
0: ਵੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਜ਼ਬਾਨ ਸਬਾਨ ਕੇ ਪੇਖ ਹੈ
1: ਪੌਨ ਹਰ ਜਤੀ ਜਤਾਰ ਸਭ ਸੋ ਵਿਚਾਰ ਹਜ਼ਾਰ ਅਗ ਦੇਖ ਹੈ
0: ਸ਼੍ਰੀ ਭਗਵਾਨ ਪਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖ ਹੈ
1: ਉਸੇ ਬਹਾਦੁਰੰਤ ਤੋਂ ਬਾਅਦ ਉਸ ਆਸ਼ਨਾ ਦੁਰਜਾਨ ਦਲੇਂਗੇ
0: ਪਾਰੀ ਗੁਮਾਨ ਪਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇਂਗੇ
1: ਤੂਰ ਹਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੇਂਗੇ
0: ਸ਼੍ਰੀਪਦ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ
1: ਵੀਰ ਪਾਰ ਬੜੇ ਬਰਿਆਰ ਅਬਜਾਰੇ ਜ਼ਾਲ ਕੀ ਧਾਰ ਬਚਈਆ
0: ਤੋਰ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ
1: ਗਾੜੇ ਗਣਾਨ ਕੇ ਤੋੜਨ ਹਾਰ ਸੁਮਤ ਨੀ ਚਕ ਚਾਰ ਲਵਈਆ
0: ਸਾਹਿਬ ਸ਼੍ਰੀ ਸਭ ਕੋ ਸਿਰ ਨਾਇਕ ਚਾਚਕ ਅਨੇਕ ਸੋ ਏਕ ਦਿਵਈਆ
1: ਮਾਨਵ ਦੇਵ ਪਨਿੰਦ ਸਾਚਰ ਪੂਤ ਪਵਿਕ ਪਵਾਨ ਜਪੇਂਗੇ
0: ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੇਂਗੇ
1: ਤੁਨ ਪ੍ਰਤਾਪਨ ਬਾਟ ਜੈ ਤੁਨ ਪਾਪਨ ਕੇ ਬਹੁ ਪੁੰਜ ਕਪੇਂਗੇ
0: ਸਾਤ ਸਮੂਹ ਪਰ ਸਨ ਫਿਰੇ ਜਗ ਸਤਰ ਸਭੇ ਅਬ ਲੋਕ ਜਪੇਂਗੇ
1: ਮਾਨਵ ਇੰਦਰ ਗਜਿੰਦਰ ਆਦਿ ਜੋਨ ਤ੍ਰਲੋਕ ਕੋ ਰਾਜ ਕਰੇਂਗੇ
0: ਕੋਟ ਇਸਨਾਨ ਗਜਾਤ ਇਕਤਾਨ ਅਨੇਕ ਸਵੰਬਰ ਸਾਜ ਭਰੇਂਗੇ
1: ਬ੍ਰਹਮ ਹੇ ਸਰ ਸਚਨ ਬਿਸਨ ਸਚੀ ਪਤ

0: ਗੁਰੂ ਜੀ ਕੀ ਫਤਿਹ।
1: ਆਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ, ਆਨੰਦ ਏਕ ਓਂਕਾਰ ਸਤਿਗੁਰ ਪ੍ਰਸ਼ਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ,
0: ਸਤਿਗੁਰਤਾ ਪਾਇਆ ਸਹਿ ਸੇਤੀ ਮਨ ਵਜੀਆ ਵਧਾਈਆਂ,
1: ਰਾਗ ਰਤਨ ਪਰਿਵਾਰ ਪਰੀਆਂ ਸਬਦ ਗਾਵਣ ਆਈਆਂ,
0: ਸਬਦੋਤ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ,
1: ਕਹਿ ਨਾਨਕ ਆਨੰਦ ਹੋਵਾ ਸਤਿਗੁਰੂ।

0: ਸਭ ਨਾ ਗੱਲਾਂ ਸਮਰਥ ਸਵਾਮੀ ਸੋ ਕਿਉ ਮਨੋ ਵਿਸਾਰੇ
1: ਕਹੇ ਨਾਨਕ ਮਨ ਮੇਰੇ ਸਦਾ ਰੋਹ ਨਾਲੇ
0: ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ
1: ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ
0: ਸਦਾ ਸਿਫ ਸਲਾਹ ਤੇਰੀ ਨਾਮ ਮਨ ਵਸਾਏ
1: ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਗਰੇ
0: ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ
1: ਸਾਚਾ ਨਾਮ ਮੇਰਾ ਆਧਾਰੋ
0: ਸਾਚ ਨਾਮ ਆਧਾਰ ਮੇਰਾ ਜਿਨ ਪੁੱਕਾਂ ਸਭ ਗਵਾਈਆਂ ਸਦਾ ਕੁਰਬਾਨ ਕੀਤਾ ਗੁਰ ਵਿੱਠੋ ਜਿਸ ਦੀਆਂ ਇਹ ਵਡਿਆਈਆਂ
1: ਕਹੇ ਨਾਨਕ ਸੁਣੋ ਸੰਤੋ ਸਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ
0: ਵਾਜੇ ਪੰਜ ਸਬਦ ਤਿਤ ਕਰ ਸਭਾਗੇ ਸ਼ਬਦ ਵਾਜੇ ਕਾਲਾ ਚਿਤ ਕਰਤਾਰੀਐ
1: ਪੰਜ ਦੂਤ ਦੁਆਸ ਕੀਤੇ ਕਾਲ ਕੰਟਕ ਮਾਰਿਆ
0: ਕਰਮ ਪਾਇਆ ਤੁਜਿਨ ਕੋ ਸੇ ਨਾਮ ਹਰ ਕੇ ਲਾਗੇ
1: ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨੰਦ ਵਾਜੇ
0: ਸਾਚੀ

0: ਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਪਾਣਾ ਪਾਵੇ
1: ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ
0: ਆਵੋ ਸੰਤ ਪਿਆਰਿਓ ਅਖਤ ਕੀ ਕਰੇ ਕਹਾਣੀ
1: ਕਰੇ ਕਹਾਣੀ ਅਖਤ ਕੇਰੀ ਕਿਤ ਦੁਆਰੇ ਪਾਈਐ
0: ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈਐ
1: ਹੁਕਮ ਮੰਨਿਓ ਗੁਰੂ ਕੇਰਾ ਗਾਓ ਸੱਚੀ ਬਾਣੀ
0: ਕਹੇ ਨਾਨਕ ਸੁਨੋ ਸੁਨਤੋ ਅਕਥਿਓ ਅਖਤ ਕਹਾਣੀ
1: ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ
0: ਚਤੁਰਾਈ ਨਾ ਪਾਇਆ ਕਿੰਨੇ ਤੂੰ ਸੁਨ ਮਨ ਮੇਰਿਆ
1: ਏ ਮਾਇਆ ਮੋਣੀ ਜਿਨੇ ਪਰਮ ਭੁਲਾਇਆ
0: ਮਾਇਆ ਤਾਂ ਮੋਣੀ ਤਿੰਨੇ ਕੀਤੀ ਜਿੰਠ ਗੋਲੀ ਪਾਇਆ
1: ਕੁਰਬਾਨ ਕੀਤਾ ਤਿਸੇ ਮਿਠੋ ਜਿਨ ਮੋਹ ਮਿਠਾ ਲਾਇਆ
0: ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ
1: ਏ

0: ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ
1: ਪਵਿੱਤ ਹੋਏ ਸੇਜਨਾ ਜਿਨੀ ਹਰਿ ਧਿਆਇਆ
0: ਹਰਿ ਧਿਆਇਆ ਪਵਿੱਤ ਹੋਵੇ ਗੁਰਮੁਖ ਜਿਨੀ ਧਿਆਇਆ
1: ਪਵਿੱਤ ਮਾਤਾ ਪਿਤਾ ਕੁਟੁੰਬ ਸਹਿ ਸਿਉ ਪਵਿੱਤ ਸੰਗਤ ਸਭਾਇਆ
0: ਕਹਿ ਦੇ ਪਵਿੱਤ ਸੁਣਦੇ ਪਵਿੱਤ

0: ਜਿਨ ਸਤਿਗੁਰੁ ਸਿਉ ਚਿਤ ਲਾਇਆ।
1: ਏ ਨੇਤਰੋ ਮੇਰੇ ਓ ਹਰ ਤੁਮੇ ਜੋ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ,
0: ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ।

0: ਭਉ ਪਤ ਬਚਾਵੈ।
1: ਸਤਰ ਨੇਤ ਚਲਾਵਤ ਕਾਉ ਤੋ ਤਨੇਕ ਨਾ ਲਾਗਨ ਪਾਵੈ।
0: ਰਾਖਤ ਹੈ ਅਪਨੋ ਕਰਦੈ ਕਰ ਪਾਪ ਸਪੂਰਨਾ ਪੇਟਨ ਪਾਵੈ।
1: ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਪੇਟੀ ਹੀ ਕੇ ਪਟ ਬੀਚ ਬਚਾਵੈ।
0: ਜਸ ਭਯੰਗ ਸੁਦਾਨਵ ਦੇਵ ਪੇਵ ਤੁਮੇ ਸਭ ਹੀ ਕਰ ਤਿਆਵੈ।
1: ਭੂਮ ਅਕਾਸ ਪਤਾਲ ਰਸਾਤਲ ਜਛ ਪੁਚੰਗ ਸਭੇ ਸਿਰ ਨਿਆਵੈ।
0: ਪਾਏ ਸਕੇ ਨੀ ਪਾਰ ਪ੍ਰਭਾ ਹੁੰਕੋ ਨੇਤੀ ਨੇਤੇ ਬੇਦ ਬਤਾਵੈ।
1: ਖੋਜ ਥਕੇ ਸਭੀ ਖੁਜਿਆ ਸੁਰਹਾਰ ਪਰੇ ਹਰ ਹਾਥ ਨਾ ਆਵੈ।
0: ਨਾਰਨ ਸੇ ਚਤੁਰਾਨੰਦ ਸੇ ਰੁਮਨਾਰਿਕ ਸੇ ਸਭ ਹੂ ਮਿਲ ਗਾਇਓ।
1: ਬੇਦ ਕਤੇਵ ਨਾ ਭੇਦ ਲਖਿਓ ਸਭ ਹਾਰ ਪਰੇ ਹਰ ਹਾਥ ਨਾ ਆਇਓ।
0: ਪਾਏ ਸਕੇ ਨੀ ਪਾਰੂ ਮਾਪ ਸਿੱਧ ਸਨਾਸ ਨੰਤਨ ਤਿਆਯੋ।
1: ਧਿਆਨ ਤਰੋ ਤੈ ਕੋ ਮਨ ਮੇ ਜਗ ਕੋ ਅਮਿਤੋ ਸਭੇ ਜਗ ਛਾਇਓ।
0: ਬੇਦ ਪੁਰਾਨ ਕਦੇ ਕੁਰਾਨ ਪੇ ਨਿਰਪਾਨ ਸਭੇ ਪਚਹਾਰੇ।
1: ਭੇਦ ਨਾ ਪਾਏ ਸਕਿਓ ਅਨਭੇਦ ਕੋ ਖੇਦਤ ਹੈ ਅਨਛੇਦ ਪੁਕਾਰੇ।
0: ਰਾਗ ਨ ਰੂਪ ਨ ਰੇਖ ਨ ਰੰਗ ਨ ਸਾਕ ਨ ਸੁਗ ਨ ਸੰਗ ਤਿਹਾਰੇ।
1: ਆਦ ਨਾਦ ਗਾਦ ਬੇਖ ਅਦ ਵੇਖ ਜਪਿਓ ਤਿਨਹੀ ਕੁਲ।

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਪਾਤਸ਼ਾਹੀ ਦਸਵੀਂ ਤਪ ਪ੍ਰਸਾਦ ਚੌਪਈ ਪ੍ਰਣਵੋ ਆਦਿ ਇੱਕ ਅੰਕਾਰਾ ਜਲਥਲ ਮਈਅਲ ਕੀਓ ਪਸਾਰਾ
1: ਆਦਿ ਪੁਰਖ ਅਭਗਤੇ ਬਨਾਸੀ ਲੋਕ ਚਤੁਰਦਸ ਜੋਤ ਪ੍ਰਕਾਸੀ
0: ਹਸਤ ਕੀਟ ਕੇ ਬੀਜ ਸਮਾਨਾ ਰਾਵ ਰੰਖ ਜੈ ਇਕਸਰ ਜਾਨਾ
1: ਅਦਵੇ ਅਲਖ ਪੁਰਖ ਅਭਗਾਮੀ ਸਭ ਘੜ ਘੜ ਕੇ ਅੰਤਰ ਜਾਮੀ
0: ਅਲਖ ਰੂਪ ਅਛੇਅਨ ਫੇਖਾ ਰਾਵ ਰੰਖ ਜੈ ਰੂਪ ਨਾ ਰੇਖਾ
1: ਬਨ ਚੇਨ ਸਭ ਹੂਤੇ ਨਿਆਰਾ ਆਦਿ ਪੁਰਖ ਅਦਵੇ ਅਭਿਕਾਰਾ
0: ਬਰਨ ਚੈਨ ਜੇ ਜਾਤ ਨਾ ਪਾਤਾ ਸਤਰ ਮਿੱਤਰ ਜੇ ਤਾਤ ਨਾ ਮਾਤਾ
1: ਸਭ ਤੇ ਦੂਰ ਸਭ ਤੇ ਨੇਰਾ ਜਲਥਲ ਮਹੀਅਲ ਜਾਏ ਬਸੇਰਾ
0: ਅਨਹਦ ਰੂਪ ਅਨਾਹਦ ਬਾਣੀ ਚਰਨ ਸਰਨ ਜੇ ਬਸਤ ਭਵਾਨੀ
1: ਬ੍ਰਹਮਾ ਬਿਸਨੇ ਅੰਤ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ
0: ਕੋਟ ਇੰਦਰ ਉਪਿੰਦਰ ਬਣਾਏ ਬ੍ਰਹਮਾ ਰੁਦ ਰੁਪਾਏ ਖਪਾਏ
1: ਲੋਕ ਚਤੁਰਦਸ ਖੇਲ ਰਚਾਇਓ ਬਹੁਰ ਆਪ ਹੀ ਬੀਚ ਮਿਲਾਇਓ
0: ਦਾਨਵ ਦੇ ਫਨੰਦ ਪਾਰਾ ਗੰਧਰਵ ਜਚ ਰਚੇ ਸੁਪਚਾਰਾ
1: ਭੂਤ ਭਵਿੱਖ ਭਵਾਨ ਕਹਾਣੀ ਘੜ ਘੜ ਕੇ ਪੜ ਪੜ ਕੀ ਜਾਨੀ
0: ਤਾਤਮਾ ਜੇ ਜਾਤ ਨ ਪਾਤਾ ਏਕ ਰੰਗ ਕਾਹੂ ਨਹੀਂ ਰਾਤਾ
1: ਸਰਵ ਜੋਤ ਕੇ ਬੀਜ ਸਮਾਨਾ ਸਭੂ ਸਰਵ ਠੋਰ ਪਹਿਚਾਨਾ
0: ਕਾਲ ਰਹਿ ਤਨ ਕਾਲ ਸਰੂਪਾ ਅਲਖ ਪੁਰਖ ਅਵਗਤ ਤਵ ਦੂਤਾ
1: ਜਾਤ ਪਾਜੇ ਜੇ ਨ ਬਰਨਾਵ ਕਰਦੇ ਅਸ਼ੇਨ ਪਰਮਾ।

0: ਵਾਹਿਗੁਰੂ ਜੀ ਕੀ ਫਤਿਹ। ਬਸੰਤ ਕੀ ਵਾਰ ਮਹਲ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਏ ਕੇ ਹੋ ਹਰਿਆ ਪਾਈ,
1: ਕਰਮ ਲਿਖਨ ਤੇ ਪਾਈਏ ਰੁੱਤ ਸੁਹਾਈ,
0: ਮੰਤਰ ਤ੍ਰਿਵਣ ਮੋਹ ਲਿਆ ਅੰਮ੍ਰਿਤ ਫਲ ਪਾਈ,
1: ਮਿਲ ਸਾਧੂ ਸੁਖੀ ਉਪਜੈ ਲਤੀ ਸਭ ਛਾਈ,
0: ਨਾਨਕ ਸਿਮਰੇ ਏਕ ਨਾਮ ਫਿਰ ਬਹੁੜ ਨਾ ਤਾਈ,
1: ਪੰਜੇ ਬਦੇ ਮਹਾਬਲੀ ਕਰ ਸੱਚਾ ਟੋਆ,
0: ਆਪਣੇ ਚਰਨ ਜਪਾਇਨ ਵਿੱਚ ਦਿਓ ਖੜੋਆ।

0: ਮੀ ਤੋਟ ਨਾ ਆਵੇ ਖਾਏ ਖਰਚ ਰਹੰਦਾ
1: ਲੱਖ ਚੁਰਾਸੀ ਮੇਦਨੀ ਸਭ ਸੇਵ ਕਰੰਦਾ
0: ਤੇ ਵੈਰੀ ਮਿੱਤਰ ਸਭ ਕੀ ਤਿਆਂ ਨਾ ਮੰਗੇ ਮੰਦਾ
1: ਲੇਖਾ ਕੋਈ ਨਾ ਪੁੱਛੇ ਜਾਰ ਬਖਸੰਦਾ
0: ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ
1: ਸਭੇ ਕਾਲ ਸਵਾਰੀਐ ਜਾ ਤੁਧ ਪਾਵੰਦਾ
0: ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ
1: ਸਭੇ ਕਾਲ ਸਵਾਰੀਐ ਜਾ ਤੁਧ ਪਾਵੰਦਾ
0: ਹੇ ਰਵ ਹੇ ਸਸ ਹੇ ਕਰਨਾ ਨਿਦ ਮੇਰੀ ਅਬੈ ਬਿਨਤੀ ਸੁਣ ਲੀਜੈ
1: ਔਰ ਨ ਮੰਗਤ ਹੋ ਤੁਮ ਤੇ ਕਾ ਚਾਹਤ ਹੋ ਚਿਤ ਮੈਂ ਸੋਈ ਕੀਜੈ
0: ਸਸਤਰੰ ਸੁਅਤ ਹੀਰਨ ਪੀਤਰ ਜੂਝ ਮਰੋ ਕੈ ਸਾਜ ਪਤੀਜੈ
1: ਸੰਤ ਸਹਾਇ ਸਦਾ ਜਗ ਮਾਏ ਕਿਰਪਾ ਕਰ ਸਿਆਮ ਹੈ ਵਰ ਦੀਜੈ
0: ਹੇ ਸ਼ਿਵਾ ਬਰਮੋਏ ਹੈ ਸੁਭ ਕਰਮਨ ਤੇ ਕਭੂ ਨ ਟਰੋ
1: ਨਾ ਡਰੋ ਅਰਸੋ ਜਬ ਜਾਏ ਲਰੋ ਨਿਸ਼ਚੈ ਕਰੇ ਆਪਣੀ ਜੀਤ ਕਰੋ
0: ਔਰ ਸਿੱਖੋ ਆਪਣੇ ਹੀ ਮਨ ਕੋ ਐ ਲਾਲਚ ਹੋ ਗੁਣ ਤੋ ਉਚਰੋ
1: ਜਬ ਆਪ ਕੀ ਔਰ ਨਿਦਾਨ ਬਣੇ ਅਤ ਹੀਰਨ ਮੈਂ ਤਬ ਜੂਝ ਮਰੋ
0: ਜਿਉ ਤੈ ਕੋ ਜਗ ਮੈਂ ਮੁਕਤੇ ਹਰ ਚਿੱਤ ਮੈਂ ਜੁਦ ਵਿਚਾਰੇ
1: ਦੇ ਅਨਿਤ ਅਨਿਤ ਰਹੇ ਜਿਸ ਨਾਵ ਚੜੇ ਪਵ ਸਾਗਰ ਤਾਰੇ
0: ਧੀਰਜ ਤਾਮ ਬਣਾਏ ਤਨ ਬੁੱਧ ਸਿਉ

ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਇ।

ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਬਦ ਖਜਾਏ ਤੇਗ ਬਹਾਦਰ ਸਿਮਰਿਐ ਘਰ ਨਾਉਣੇ ਦੇ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨਤਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚਾਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਨਿਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਅਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸੱਜੇ ਸਜੇ ਹੋਏ ਦੀਵਾਨਾਂ ਅੰਦਰ ਨਿਤਨੇਮ ਜੀ ਦੀਆਂ ਬਾਣੀਆਂ ਜੀ ਕੀ ਅਰਦਾਸ ਉਪਰੰਤ ਗੁਰਬਾਣੀ ਅਭਿਆਸ ਹੋਏ ਸੰਗਤੀ ਰੂਪ ਵਿੱਚ ਸਤਿਗੁਰੂ ਗੁਰਬਾਣੀ ਪੜ੍ਹਦਿਆਂ ਤੋਂ ਹਾਜ਼ਰੀਆਂ ਭਰਦਿਆਂ ਤੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਦਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਆਪ ਜੀ ਆਪਣੇ ਸੇਵਕ ਪਰਿਵਾਰਾਂ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ
ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੈਂਗੇ ਖੁਆਰ ਹੋਏ ਸਭ ਮਿਲੈਂਗੇ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

विचारो हो कोई माटी का क्या तू पै स्वामी मानस की गत एही।

ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਆਇ ਗੁਰੂ ਕੈ ਜਨਮ ਮਰਨ ਦੁਖ ਜਾ ਹੋਵੈ ਸਿਫਤ ਖਸਮਦੀ ਨੂਰ ਅਰਸੋਂ ਕੁਰਸੋਂ ਚਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ

ਵਿਚਾਰ ਸੌਣ ਸਾਸਤ ਵਿਚਾਰ ਹਉਮੈ ਮੇਰਾ ਭਰਮੈ ਸੰਸਾਰ ਮਨਮੁਖ ਅੰਧਾ ਦੂਜੈ ਪਾਏ

ਸਤਿਗੁਰ ਸੇਵੈ ਹੈ ਸੇ ਵਡਭਾਗੀ, ਹਉਮੈ ਮਾਰ ਸੱਚ ਲਿਵ ਲਾਗੇ, ਤੇਰੇ ਰੰਗ ਰਾਤੇ ਸਹਿਜ ਸੁਭਾਏ ਤੂੰ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਤੀਜਾ ਵਾਰ ਸੱਤ ਘਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿਤ ਵਾਰ ਆਦਿ ਪੁਰਖ ਹੈ ਸੋਈ ਆਪੇ ਵਰਤੈ ਅਵਰ ਨ ਕੋਈ ਓਤ ਪੋਤ ਜਗ ਰਹਿਆ ਪਰੋਈ ਆਪੇ ਕਰਤਾ ਕਰੇ ਸੋ ਹੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਤਿਗੁਰੂ ਸਾਹਿਬ ਜੀ ਨੇ ਅਪਾਰ ਬਖਸ਼ਿਸ਼ ਕੀਤੀ, ਜਿੱਥੇ ਸਾਰਿਆਂ ਨੂੰ ਅੰਮ੍ਰਿਤ ਵੇਲੇ ਆਪਣੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਸਤਿਗੁਰੂ ਸਾਹਿਬ ਜੀ ਦੇ ਅਸਥਾਨਾਂ 'ਤੇ ਆਪ ਪ੍ਰੇਮ ਭਾਵਨਾ ਸਹਿਤ ਜਿੱਥੇ ਹਾਜ਼ਰੀਆਂ ਭਰਦੇ, ਉੱਥੇ ਹਰ ਸ਼ਨੀਵਾਰ ਅਤੇ ਐਤਵਾਰ ਸਵੇਰੇ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਸੁਖਮਨੀ ਸਾਹਿਬ ਜੀ ਦੇ ਪਾਠ ਹੁੰਦੇ ਹਨ, ਆਪ ਜੀ ਨੇ ਹਾਜ਼ਰੀਆਂ ਭਰਨੀਆਂ। ਦੂਸਰੀ ਬੇਨਤੀ ਕਿ ਜਿਸ ਵਕਤ ਵੀ ਕੜਾਹ ਪ੍ਰਸ਼ਾਦ ਦੀ ਦੇਗ ਵਰਤਦੀ ਹੈ, ਜਦੋਂ ਵੀ ਕੋਈ ਕਿਣਕਾ ਡਿੱਗਦਾ ਹੈ, ਕੋਸ਼ਿਸ਼ ਕਰਿਆ ਕਰੋ ਕਿ ਉਹਨੂੰ ਨਾਲ ਹੀ ਚੁੱਕ ਲਿਆ ਜਾਵੇ, ਕਿਉਂਕਿ ਜਦੋਂ ਦੇਗ ਪੈਰਾਂ ਦੇ ਨਾਲ ਲੱਗਦੀ ਹੈ ਫਿਰ ਉਸ ਵਕਤ ਬੇਅਦਬੀ ਵੀ ਹੁੰਦੀ ਹੈ। ਇਹ ਆਪ ਜੀ ਜ਼ਰੂਰ ਕੋਸ਼ਿਸ਼ ਕਰਿਆ ਕਰੋ। ਨਾਲ ਬੇਨਤੀ ਇਹ ਹੈ ਕਿ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਜੋ ਕੱਲ੍ਹ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਗਏ ਹਨ, ਉਹਨਾਂ ਦੇ ਕੱਲ੍ਹ ਸਵੇਰੇ ਤਕਰੀਬਨ 9:15 ਵਜੇ ਭੋਗ ਆਰੰਭ ਹੋ ਜਾਣਗੇ। ਉਪਰੰਤ ਖੁੱਲ੍ਹੇ ਦੀਵਾਨ ਸੱਜਣਗੇ, ਜਿਹਦੇ ਵਿੱਚ ਕਥਾ ਵਿਚਾਰ, ਗੁਰਬਾਣੀ ਕੀਰਤਨ, ਉਸ ਤੋਂ ਉਪਰੰਤ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ, ਉਹ ਹਾਜ਼ਰੀਆਂ ਭਰਨਗੇ। ਉਸ ਤੋਂ ਉਪਰੰਤ ਦੁਪਹਿਰ ਦੇ ਸਮੇਂ ਮਾਤਾਵਾਂ ਭੈਣਾਂ ਵੱਲੋਂ ਸੰਗਤੀ ਰੂਪ ਦੇ ਵਿੱਚ ਜਿੱਥੇ ਸੁਖਮਨੀ ਸਾਹਿਬ ਦੇ ਪਾਠ ਵੀ ਕੀਤੇ ਜਾਣੇ ਹਨ, ਆਪ ਸਮੂਹ ਸੰਗਤਾਂ ਨੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਸਤਨਾਮ ਵਾਹਿਗੁਰੂ
1: ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
0: ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ

ਪੌੜੀ ਵੱਡੇ ਕੀਆਂ ਬਣਾਈਆਂ, ਕਿਸ ਕਹਿਣਾ ਕਹਿਣਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਹੇ। ਸਾਈ ਕਾਰ ਕਮਾਵਣੀ ਤ੍ਰਿਛੋਟੀ ਤਿੰਨੇ ਪਾਏ, ਨਾਨਕ ਏਕੀ ਵਾਰੀ ਹੋਰ ਦੂਜੀ ਨਾਹੀਂ ਜਾਏ, ਸੋ ਕਰੇ ਜਿਤ ਸਿਰ ਜਾਏ।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗਏ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆ, ਕੋਈ ਨਾਉ ਨਾ ਜਾਣੈ ਮੇਰਾ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ, ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਬਦ ਕਜਾਏ, ਤੇਗ ਬਹਾਦਰ ਸਿਮਰਿਆਏ, ਘਰ ਨੌਨੇ ਦਿਆ ਵੈ ਧਾਏ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਂਤਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਅਤੇ ਗਵਾਹੀ ਦੇਖ ਕੇ ਨਿਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਂਤਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਨ ਬੰਨ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜਿਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਂਤਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਂਤਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤੇ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਖ ਦੇਖ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ, ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਰਦਾਸ ਬੇਨਤੀ ਜੋਦੜੀ, ਸਤਿਗੁਰੂ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਚੌਂਕੀ ਸ੍ਰੀ ਆਸਾ ਜੀ ਦੇ ਵਾਰ ਦੇ ਭੋਗ ਜੀ ਕੀ ਅਰਦਾਸ, ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ, ਕੀਰਤਨ ਜਸ ਕਰਨ ਦੀ ਦਾਤ ਬਖਸ਼ਣੀ, ਵਿਚਾਰਾਂ ਕਰਨ ਦੀ ਦਾਤ ਬਖਸ਼ਣੀ, ਦਾ ਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਸਤਿਗੁਰੂ ਜੀ ਆਪ ਜੀ ਦੇ ਹਜ਼ੂਰ, ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਦਲਜੀਤ ਸਿੰਘ, ਬੀਬੀ ਰੁਪਿੰਦਰ ਕੌਰ ਜੀ, ਤਿਨ੍ਹਾਂ ਦੀ ਸਪੁੱਤਰੀ ਹਿਫਾਜ਼ਤ ਕੌਰ ਦੇ ਪਹਿਲੇ ਜਨਮ ਦਿਨ ਦੇ ਸੰਬੰਧ ਵਿੱਚ ਪਰਿਵਾਰ ਆਪ ਜੀ ਦੇ ਸਨਮੁੱਖ ਹਾਜ਼ਰ ਹੋਇਆ ਹੈ। ਸਤਿਗੁਰੂ ਆਪ ਜੀ ਦੇ ਅਸਥਾਨਾਂ 'ਤੇ ਹਾਜ਼ਰੀ ਭਰ ਰਹੇ ਹਨ। ਕਿਰਪਾਲਤਾ ਕਰਨੀ, ਬੱਚੀ ਨੂੰ ਚੜ੍ਹਦੀ ਕਲਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨੀ, ਗੁਰਸਿੱਖੀ ਸਿਦਕ ਲਮੇਰੀ ਆਰਜਾ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀਓ, ਪਰਿਵਾਰ ਨੂੰ ਚੜ੍ਹਦੀ ਕਲਾ ਦੇਸ਼ਾਂ ਵਿਦੇਸ਼ਾਂ ਵਿੱਚ ਤਰੱਕੀਆਂ ਬਖਸ਼ਿਸ਼ ਕਰਨੀਆਂ, ਆਪਸੀ ਭਾਈਚਾਰਕ ਸਾਂਝ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ ਸਤਿਗੁਰੂ, ਆਪਸੀ ਪ੍ਰੇਮ ਆਪ ਜੀ ਦੇ ਦਰ ਘਰ ਨਾਲ ਪ੍ਰੇਮ ਬਖਸ਼ਿਸ਼ ਕਰਨਾ, ਕਿਰਪਾਲਤਾ ਕਰਨੀ, ਬੱਚੀ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਸਤਿਗੁਰੂ ਸਾਹਿਬ ਜੀਓ ਆਪ ਜੀ ਦੇ ਹਜ਼ੂਰ ਪਰਿਵਾਰ ਵੱਲੋਂ ਆਪ ਜੀ ਦੇ ਅਸਥਾਨਾਂ ਦੇ ਉੱਪਰ ਸਾਰੇ ਦਿਨ ਦੀ ਕੜਾ ਪ੍ਰਸ਼ਾਦੀ ਦੀ ਦੇਗ ਦੀ ਸੇਵਾ ਲਈ ਗਈ ਹੈ। ਸਤਿਗੁਰੂ ਆਪ ਜੀ ਦੇ ਸਨਮੁੱਖ ਟਹਿਲੂਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਦਰ ਪ੍ਰਵਾਨ ਕਰਨਾ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ, ਸੁੰਦਰ ਪੁਸ਼ਾਕੇ ਹਾਜ਼ਰ ਹਨ ਦਰ ਪ੍ਰਵਾਨ ਕਰਨੇ, ਲੋਕ ਪ੍ਰਲੋਕ ਪੜਦੇ ਕੱਜ ਲੈਣੇ ਮਹਾਰਾਜ, ਕਿਰਪਾਲਤਾ ਕਰੋ ਜੀ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤੇ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ। ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੈ। ਮੇਰੇ ਰਾਮ ਰਾਏ

पाओ किछ नाही, जाम नहीं आवे नेड़े, सो कहो टल गुर सेविए, अहनिस सहज सुभाए, दर्शन परसे आए गुरु के, जन्म मरण दुख जाए, ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਪੁਰਸੋਂ ਚੱਟੀ ਹੈ, ਤੁਧ ਡਿੱਠੇ ਸੱਚੇ ਪਾਤਸ਼ਾਹ, ਬਲ ਜਨਮ ਜਨਮ ਦੀ ਕੱਟੀ ਹੈ, ਸੱਜਣ ਸੱਚਾ ਪਾਤਸ਼ਾਹ, ਸਿਰ ਸਾਹੋਂ ਦੇ ਸਾਹੋ, ਜਿਸ ਪਾਸ ਬਹਿਠਿਆ ਸੋਹੀ ਹੈ, ਸਭਨਾ ਦਾ ਵਿਸਾਹੋ, ਸਤਨਾਮ।

ਰੋਈ ਆਪੇ ਕਰਤਾ ਕਰੈ ਸੋ ਹੋਈ ਆਦਿਤ ਵਾਰ ਆਦਿ ਪੁਰਖ ਹੈ ਸੋਈ ਆਪੇ ਵਰਤੈ ਅਵਰ ਨ ਕੋਈ ਓਤ ਪੋਤ ਜਗ ਰਹਿਆ ਪਰੋਈ ਆਪੇ ਕਰਤਾ ਕਰੈ ਸੋ ਹੋਈ ਨਾਮ ਰਤੇ ਸਦਾ ਸੁਖ ਹੋਈ ਗੁਰਮੁਖ ਵਿਰਲਾ ਬੂਝੈ ਕੋਈ ਹਿਰਦੈ ਜਪਨੀ ਜਪੋ ਗੁਣ ਤਾਸਾ ਹਰ ਅਗਮ ਅਗੋਚਰ ਅਪਰੰਪਰ ਸੁਆਮੀ

ਆਖ ਆਖ ਰਹੇ ਸਭ ਲਿਵਲਾਏ, ਜਿਸ ਦੇਵੈ ਤਿਸ ਪੱਲੈ ਪਾਏ। ਅਗਮ ਅਗੋਚਰ ਲਖਿਆ ਨਾ ਜਾਏ, ਗੁਰ ਕੈ ਸ਼ਬਦ ਹਰ ਰਹਿਆ ਸਮਾਏ। ਮੰਗਲ ਮਾਇਆ ਮੋਹ ਉਪਾਇਆ, ਆਪੇ ਸਿਰ ਸਿਰ

ਛਨਿੱਛਰ ਵਾਰ ਸੌਣ ਸਾਸਤ ਵਿਚਾਰ ਹਉਮੈ ਮੇਰਾ ਭਰਮੈ ਸੰਸਾਰ ਮਨ ਮੁਖ ਅੰਧਾ ਦੂਜੈ ਭਾਏ ਜਮ ਦਰ ਬਾਧਾ ਚੋਟਾ ਖਾਏ ਗੁਰ ਪ੍ਰਸਾਦੀ ਸਦਾ ਸੁਖ ਪਾਏ ਸੱਚ ਕਰਨੀ ਸੱਚ ਲਿਵਲਾਏ ਸਤਿਗੁਰ ਸੇਵੈ ਸੇ ਵਡਭਾਗੀ ਹਉਮੈ ਮਾਰ ਸੱਚ ਲਿਵ ਲਾਗੀ ਤੇਰੇ ਰੰਗ ਰਾਤੇ ਸਹਿਜ ਸੁਭਾਏ ਤੂੰ ਸੁਖਦਾਤਾ ਲਹਿ ਮਿਲਾਏ ਏਕਸ ਤੇ ਦੂਜਾ ਨਾਹੀ ਕੋਏ ਗੁਰਮੁਖ ਬੂਝੈ

0: ਘਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿਤ ਵਾਰ ਆਦਿ ਪੁਰਖ ਹੈ ਸੋਈ ਆਪੇ ਵਰਤੈ ਅਵਰ ਨ ਕੋਈ ਓਤ ਪੋਤ ਜਗ ਰਹਿਆ ਪਰੋਈ ਆਪੇ ਕਰਤਾ ਕਰੈ ਸੋ ਹੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਸੰਬੰਧ ਵਿੱਚ ਉਹਨਾਂ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਜੋ ਕੱਲ੍ਹ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਸਨ ਉਹਨਾਂ ਦੇ ਮੱਧ ਜੀ ਕੀ ਅਰਦਾਸ 9 ਵਜੇ ਹੋਵੇਗੀ ਅੱਜ ਅਤੇ ਕੱਲ੍ਹ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਆਰੰਭ ਹੋ ਜਾਣਗੇ। ਉਸ ਤੋਂ ਉਪਰੰਤ ਖੁੱਲ੍ਹੇ ਦੀਵਾਨ ਸੱਜਣਗੇ। ਇੱਕ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਜ਼ਰੂਰੀ ਹੈ ਕਿ ਜੋ ਕੱਲ੍ਹ ਅੰਮ੍ਰਿਤ ਵੇਲੇ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਗੁਰਬਾਣੀ ਸਿਮਰਨ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਮਾਤਾਵਾਂ ਭੈਣਾਂ ਵੱਲੋਂ ਸਤਿਗੁਰੂ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਕੀਤੇ ਜਾਣੇ ਹਨ। ਆਪ ਜੀ ਨੇ ਕੱਲ੍ਹ ਸਵੇਰੇ ਅੰਮ੍ਰਿਤ ਵੇਲੇ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਔਰ ਉਸੇ ਤਰ੍ਹਾਂ ਹੀ ਕੱਲ੍ਹ ਸ਼ਾਮ ਦੇ ਵੀ ਦੀਵਾਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਹੀ ਸੱਜਣਗੇ। ਆਪ ਜੀ ਨੇ ਹਾਜ਼ਰੀਆਂ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ।